ਧੰਨ ਗੁਰੂ ਰਾਮਦਾਸ ਜੀ ਦਾ ਉਚਾਰਿਆ ਹੋਇਆ। ਇਸ ਸ਼ਬਦ ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਹੋ ਕੇ ਆਪਣੇ ਮਨ ਦੀ ਤੜਪ ਉਸ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਕਿਸ ਤਰ੍ਹਾਂ ਮਨ ਤੜਫਦਾ ਆਪ ਜੀ ਬਿਆਨ ਕਰਦੇ ਨੇ। ਮੇਰੇ ਮਨ

ਪ੍ਰਭੂ ਨੂੰ ਮਿਲਣ ਵਾਸਤੇ ਮਨ ਲੋਚਦਾ ਹੈ ਔਰ ਪ੍ਰਭੂ ਨੂੰ ਜਿਹੜਾ ਮਿਲਾਵੇ ਉਹਦੇ ਅੱਗੇ ਅਰਦਾਸ ਕਰਦੇ ਨੇ ਸਤਿਗੁਰੂ ਜੀ ਆਪ ਆਓ ਸ਼ਬਦ ਵਿੱਚ

ਇਹ ਉਮਰ ਦੇ ਨਾਲ ਨਹੀਂ ਹੁੰਦਾ। ਫਿਰ ਜਿਹੜੇ ਪ੍ਰਭੂ ਨਾਲ ਪਿਆਰ ਕਰਦੇ ਨੇ ਉਹ ਜਾਣਦੇ ਨੇ ਕਿ ਜਿੱਥੇ ਪ੍ਰਭੂ ਦਾ ਪਿਆਰ ਹੈ ਉੱਥੇ ਨਾ ਉਮਰ ਦਾ ਸਵਾਲ, ਨਾ ਊਚ ਨੀਚ ਦਾ, ਨਾ ਜਾਤ ਪਾਤ ਦਾ। ਕਿਉਂਕਿ ਜਿਹੜਾ ਪਿਆਰ ਹੈ, ਪਿਆਰ ਦੀ ਨਾ ਕੋਈ ਜਾਤ, ਨਾ ਕੋਈ ਹੱਦ, ਨਾ ਕੋਈ ਸੀਮਾ। ਪਿਆਰ ਸਾਰਿਆਂ ਨੂੰ ਮਿਲਦਾ ਵੀ ਨਹੀਂ, ਪ੍ਰਭੂ ਦਾ ਪਿਆਰ ਸਾਰਿਆਂ ਨੂੰ ਲੱਗਦਾ ਵੀ ਨਹੀਂ। ਪਰ ਜਿਨ੍ਹਾਂ ਨੇ ਪ੍ਰਭੂ ਨਾਲ, ਗੁਰੂ ਨਾਲ ਪਿਆਰ ਕੀਤਾ, ਉਹਨਾਂ ਦੇ ਜੀਵਨ ਦਾ ਢੰਗ ਦੁਨੀਆਂ ਨਾਲੋਂ ਵੱਖਰਾ ਹੁੰਦਾ ਹੈ। ਐਸੀ ਹੀ ਇੱਕ ਪ੍ਰੇਮ ਭਰੀ ਕਥਾ ਗੁਰ ਇਤਿਹਾਸ। ਇਹ ਪ੍ਰੇਮ ਨਾਲ ਭਰਿਆ ਹੋਇਆ ਐਸੇ ਪਰਿਵਾਰ ਦਾ ਇਤਿਹਾਸ ਹੈ ਕਿ ਜਿਹਨੂੰ ਸੁਣ ਕੇ ਗੁਰੂ ਦੇ ਚਰਨਾਂ ਦੇ ਨਾਲ ਆਪਣੇ ਆਪ ਮਨ ਜੁੜ ਜਾਂਦਾ। ਹੁਸ਼ਿਆਰ

ਪਾਠ ਦੇ ਵਿੱਚ ਇਸ ਦਿਓ ਸਿੱਖ ਮਾਲੀ ਦੇ ਕੋਲ ਹੋਰ ਵੀ ਬਹੁਤ ਸਾਰੇ ਮਾਲੀ ਕੰਮ ਸਿੱਖਦੇ ਨੇ। ਇਹ ਦਿਓ ਸਿੱਖ ਜਿੱਥੇ ਬਾਗ ਦਾ ਕੰਮ ਕਰਦਾ ਦੂਸਰਿਆਂ ਨੂੰ ਮਾਲੀ ਦਾ ਕੰਮ ਸਿਖਾਉਂਦਾ ਨਾਲ ਗੁਰਬਾਣੀ ਦਾ ਵੀ ਪ੍ਰੇਮੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਪਿਆਰਾ। ਇੱਕ ਦਿਓ ਸਿੱਖ ਇੱਕ ਇਹਦੀ ਘਰਵਾਲੀ ਇਹ 11-12 ਸਾਲ ਦੀ ਇਹਨਾਂ ਦੀ ਲੜਕੀ ਇਹ ਤਿੰਨੋਂ ਜੀ ਗੁਰਬਾਣੀ ਦੇ ਨਾਲ ਜੁੜੇ ਹੋਏ ਸ਼ੁਭ ਗੁਣਾਂ ਦੇ ਨਾਲ ਜੁੜੇ ਹੋਏ ਕੰਮ ਕਾਰ ਕਰਦੇ ਆਪਣਾ ਜੀਵਨ ਬਿਤਾ ਰਹੇ ਨੇ। ਮਾਂ ਬਾਪ ਧਾਰਮਿਕ ਖਿਆਲਾਂ ਦੇ ਹੋਣ ਤੇ ਬੱਚਿਆਂ ਤੇ ਵੀ ਇਸ ਦਾ ਅਸਰ ਹੁੰਦਾ। ਮਾਤਾ ਪਿਤਾ ਅੰਮ੍ਰਿਤ ਵੇਲੇ ਉੱਠਦੇ ਨੇ, ਇਹ ਬੱਚੀ ਵੀ ਅੰਮ੍ਰਿਤ ਵੇਲੇ ਉੱਠਦੀ। ਮਾਂ ਬਾਪ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਨੇ, ਬੱਚੀ ਵੀ ਨਾਲ ਬਾਣੀ ਪੜ੍ਹਦੀ। ਇਹ ਪਰਿਵਾਰ ਗੁਰਬਾਣੀ ਨਾਲ ਜੁੜਿਆ ਹੋਇਆ। ਇਹ ਦਿਓ ਸਿੱਖ ਕਦੀ ਕਦੀ ਫੁੱਲਾਂ ਦਾ ਕੰਮ ਕਰਦਾ ਆਪਣੀ ਘਰਵਾਲੀ ਨੂੰ ਔਰ ਆਪਣੀ ਬੱਚੀ ਨੂੰ ਕਿਹਾ ਕਰਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੁੱਲਾਂ ਨਾਲ ਬੜਾ ਪਿਆਰ ਕਰਦੇ ਨੇ। ਆਨੰਦਪੁਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਹਿੰਦੇ ਨੇ, ਹੁਣ ਐਸਾ ਬਾਗ ਲਵਾਇਆ ਹੈ ਹਰ ਤਰ੍ਹਾਂ ਦਾ ਫੁੱਲ ਉਸ ਬਾਗ ਵਿਚ ਮਿਲਦਾ। ਜਿਸ ਤਰ੍ਹਾਂ ਇਨਸਾਨ ਦੀ ਸੰਭਾਲ ਕਰੀ ਦੀ ਏ, ਇਸੇ ਤਰ੍ਹਾਂ ਸਾਹਿਬ ਜੀ ਫੁੱਲਾਂ ਦੀ ਸੰਭਾਲ ਕਰਦੇ। ਪਿਤਾ ਦੇ ਕੋਲੋਂ ਇਹ ਗੱਲਾਂ ਸੁਣ ਕੇ ਉਹ 11-12 ਸਾਲਾਂ ਦੀ ਬੱਚੀ ਮਨ ਵਿਚ ਪਿਆਰ ਆਇਆ। ਇੱਕ ਦਿਨ ਕਹਿਣ ਲੱਗੇ, ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੁੱਲਾਂ ਨਾਲ ਬੜਾ ਪਿਆਰ ਕਰਦੇ, ਤਾਂ ਮੈਂ ਵੀ ਆਪਣੇ ਹੱਥਾਂ ਦੇ ਨਾਲ ਫੁੱਲ ਉਗਾ ਕੇ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ। ਆਪਣੀ ਬੱਚੀ ਦੀ ਇਹ ਭਾਵਨਾ ਦੇ

ਉਸ ਵੇਲੇ ਦਾ ਉਹ ਨਕਸ਼ਾ ਜਿਸ ਤਰ੍ਹਾਂ ਵੀ ਆਇਆ ਉਸ ਬੱਚੀ ਦੀ ਬੇਨਤੀ ਆਪਣੀ ਕਲਮ ਦੁਆਰਾ ਦਾਸ ਨੇ ਇਸ ਤਰ੍ਹਾਂ ਲਿਖਣ ਦਾ ਯਤਨ ਕੀਤਾ। ਇਸ ਨੂੰ ਕਵਿਤਾ ਸਮਝੋ ਜਾਂ ਉਸ ਬੱਚੀ ਦੇ ਮਨ ਦਾ ਵੈਰਾਗ ਵਲਵਲਾ ਸਮਝੋ। ਮਾਨੋ ਉਹ ਬੱਚੀ ਹੱਥ ਜੋੜ ਕੇ ਅਰਦਾਸ ਪਈ ਕਰਦੀ ਏ, ਮੈਨੂੰ ਤੇਰੇ ਨਾਲ ਇੰਨਾ ਏ ਪਿਆਰ ਮੇਰੇ ਸਤਿਗੁਰਾ, ਨੀਲੇ ਵਾਲਿਆ, ਬਾਜਾਂ ਵਾਲਿਆ, ਫੌਜਾਂ ਵਾਲਿਆ।

ਚੰਦਰਮਾ ਦੇ ਨਾਲ ਚਕੋਰ ਪਿਆਰ ਕਰਦੀ ਇਹ ਨੀਲੇ ਕੋੜੇ ਵਾਲਿਆ ਇਹ ਚਿੱਟੀਆਂ ਬਾਜਾਂ ਵਾਲਿਆ ਇਹ ਫੌਜਾਂ ਵਾਲਿਆ ਕਲਗੀ ਧਰ ਪਿਤਾ ਮੈਂ ਤੇਰੇ ਨਾਲ ਬੜਾ ਪਿਆਰ ਕਰਨੀ ਹੈ ਆਪਣੀ ਬੇਟੀ ਦੀ ਆਪਣੀ ਬੱਚੀ ਦੀ ਇਹ ਪੇਟ ਸਵੀਕਾਰ ਕਰਨੇ ਆਓ ਸਾਰੇ ਆਪਾਂ ਵੀ ਅਰਦਾਸ ਕਰੀਏ।

ਆਪਣੀ ਘਰਵਾਲੀ ਦੇ ਨਾਲ ਚਕੋਦਰੇ ਦਾ ਫੁੱਲ ਲੈ ਕੇ ਜਦ ਦਿਓ ਸਿੱਖ ਦੇ ਘਰ ਪਹੁੰਚਿਆ, ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਉਸ ਵੇਲੇ ਇਹਨਾਂ ਕੀ ਤੱਕਿਆ, ਇੱਕ ਮੰਜੀ ਤੇ ਉਹ ਬੱਚੀ ਲੰਮੀ ਪਈ, ਬੇਸੁਰਤ ਹੈ। ਦਿਓ ਸਿੱਖ ਇਹਦੀ ਘਰਵਾਲੀ, ਹੋਰ ਸਤਸੰਗੀ ਗੁਰਸਿੱਖ ਪਿਆਰੇ ਬੈਠੇ ਨੇ, ਔਰ ਸਾਰੇ ਬੈਠ ਕੇ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਪਏ ਕਰਦੇ। ਬੱਚੀ ਦੀ ਹਾਲਤ ਜਸਵੰਤ ਰਾਏ ਦੇਖ ਕੇ ਉਹਦਾ ਹਿਰਦਾ ਭਰ ਆਇਆ, ਮਨ ਭਰ ਆਇਆ। ਜਸਵੰਤ ਰਾਏ ਅੱਗੇ ਹੋਇਆ, ਉਹਦੀ ਘਰਵਾਲੀ ਉਹ ਫੁੱਲ ਬੱਚੀ ਦੇ ਮੂੰਹ ਕੋਲ ਕੀਤਾ, ਕਹਿਣ ਲੱਗੇ, ਬੇਟਾ ਸਾਨੂੰ ਕੀ ਪਤਾ ਸੀ ਇਸ ਫੁੱਲ ਵਿਚ ਤੇਰੀ ਜਾਨ ਹੈ, ਜੇ ਪਤਾ ਹੁੰਦਾ ਤੇ ਫੁੱਲ ਕਦੀ ਨਾ ਤੋੜਦਾ। ਉੱਠ ਬੇਟਾ, ਅੱਖਾਂ ਖੋਲ, ਮੈਨੂੰ ਮਾਫ ਕਰ ਦੇ। ਬੱਚੀ ਨੇ ਅੱਖਾਂ ਖੋਲੀਆਂ, ਪਰ ਜਦ ਅੱਖਾਂ ਖੋਲੀਆਂ ਬਾਣੀ ਦਾ ਅਭਿਆਸ ਸੀ, ਬਾਣੀ ਪੜ੍ਹਦੀ ਨੇ ਅੱਖਾਂ ਖੋਲੀਆਂ। ਅੱਖਾਂ ਖੋਲ ਕੇ ਪਿਤਾ ਵੱਲ ਦੇਖਿਆ, ਪਿਤਾ ਦੇ ਗਲ ਵਿਚ ਗਲਵਕੜੀ ਪਾ ਕੇ ਉਹ ਬੱਚੀ ਕਹਿਣ ਲੱਗੀ, ਪਿਤਾ ਜੀ ਮੈਂ ਤੇ ਐਵੇਂ ਦੁਖੀ ਹੋਈ, ਮੈਨੂੰ ਤੇ ਹੁਣ ਸਮਝ ਆਏ ਫੁੱਲ ਸਾਡਾ ਨਹੀਂ, ਇਹ ਤੇ ਸਾਡੇ ਮਾਲਕ ਜਸਵੰਤ ਰਾਏ ਦਾ। ਜਸਵੰਤ ਰਾਏ ਕੋਲ ਬੈਠਾ ਤੇ ਬੱਚੀ ਕਹਿ ਰਹੀ ਹੈ, ਇਹ ਫੁੱਲ ਮੇਰਾ ਨਹੀਂ, ਬਾਗ ਤੁਹਾਡਾ, ਬੀਜ ਤੁਹਾਡੇ ਪੈਸਿਆਂ ਦਾ, ਖਾਦ ਤੁਹਾਡੇ ਪੈਸਿਆਂ ਦੀ, ਅਸੀਂ ਤੇ ਤੁਹਾਡੇ ਨੌਕਰ ਹਾਂ। ਮੈਂ ਤੇ ਐਵੇਂ ਗਿਲਾ ਕੀਤਾ। ਜਦ ਇਹ ਸੁਣਿਆ ਤੇ ਜਸਵੰਤ ਰਾਏ ਰੋਣ ਲੱਗ ਪਿਆ, ਕਹਿਣ ਲੱਗਾ, ਬੇਟਾ ਉਮਰ ਤੇਰੀ ਛੋਟੀ ਪਰ ਗੱਲ ਬੜੀ ਵੱਡੀ ਕਹੀ। ਸੱਚਮੁੱਚ ਗੁਰਸਿੱਖਾਂ ਦੇ ਹਿਰਦੇ ਬੜੇ ਵਿਸ਼ਾਲ ਹੁੰਦੇ। ਬੇਟਾ ਮੈਂ ਗੁਰੂ ਤੋਂ ਦੂਰ ਹੋ ਗਿਆ ਸਾਂ, ਪਰ ਤੇਰੇ ਸਦਕਾ ਹੁਣ ਮੈਂ ਵੀ ਗੁਰੂ ਕੋਲ ਚੱਲਾਂਗਾ। ਇਹ ਸਾਰੇ ਜਣੇ ਹੁਸ਼ਿਆਰਪੁਰ ਤੋਂ ਚੱਲੇ, ਆਨੰਦਪੁਰ ਸਾਹਿਬ ਪਹੁੰਚੇ, ਗੁਰੂ ਦਾ ਦਰਬਾਰ ਲੱਗਾ, ਸਾਰਿਆਂ ਮੱਥਾ ਟੇਕਿਆ, ਸਾਰੇ ਬੈਠ ਗਏ ਨੇ। ਇਹ ਬੱਚੀ ਹੱਥ ਵਿਚ ਚਕੋਦਰੇ ਦਾ ਫੁੱਲ ਫੜਿਆ, ਧਿਆਨ ਗੁਰੂ ਦੇ ਚਰਨਾਂ ਵੱਲ, ਕਦੀ ਗੁਰੂ ਦੇ ਚਿਹਰੇ ਵੱਲ। ਕੋਲ ਪਹੁੰਚੀ, ਸਾਹਮਣੇ ਫੁੱਲ ਰੱਖ ਕੇ ਜਦ ਕਲਗੀਧਰ ਪਿਤਾ ਨੂੰ ਮੱਥਾ ਟੇਕਿਆ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੱਚੀ ਨੂੰ ਆਪਣੀ ਗੋਦ ਚ ਬਿਠਾਇਆ, ਸਿਰ ਤੇ ਪਿਆਰ ਦਿੱਤਾ। ਕਹਿਣ ਲੱਗੇ, ਬੇਟਾ ਤੂੰ ਤੇ ਐਵੇਂ ਰੋਈ, ਐਵੇਂ ਦੁਖੀ ਹੋਈ ਜਿਸ ਦਿਨ ਤੂੰ ਬੀਜ ਬੋਇਆ। ਤੂੰ ਬੀਜ ਕੋਲ ਨਹੀਂ ਬੈਠੀ ਬੇਟਾ, ਤੂੰ ਤਾਂ ਮੇਰੇ ਕੋਲ ਬੈਠਦੀ ਰਹੀ। ਤੂੰ ਇਸ ਫੁੱਲ ਨੂੰ ਪਾਣੀ ਨਹੀਂ ਪਾਇਆ, ਤੂੰ ਤਾਂ ਮੈਨੂੰ ਪਾਣੀ ਪਿਆਉਂਦੀ ਰਹੀ ਹੈ। ਬੇਟਾ ਤੇਰਾ ਫੁੱਲ ਇਹ ਤਾਂ ਕਦੋਂ ਦਾ ਮੈਨੂੰ ਪਹੁੰਚ ਗਿਆ। ਇਹ ਸੁਣ ਕੇ ਜਸਵੰਤ ਰਾਏ ਉੱਠਿਆ, ਚਰਨਾਂ ਤੇ ਡਿੱਗ ਪਿਆ, ਬੜੀ ਮਾਇਆ ਵੀ ਭੇਟ ਕੀਤੀ। ਜੋ ਕੁਝ ਭੇਟਾ ਕਰ ਸਕਦਾ ਸੀ ਕੀਤਾ, ਤੇ ਨਾਲੇ ਆਪਣਾ ਆਪ ਵੀ ਭੇਟ ਕੀਤਾ। ਪਾਤਸ਼ਾਹ ਕਰ ਕਿਰਪਾ, ਦੇ ਆਪਣੇ ਚਰਨਾਂ ਵਿਚ ਜਗ੍ਹਾ। ਸਤਿਗੁਰਾਂ ਨੇ ਕਿਰਪਾ ਕੀਤੀ, ਜਸਵੰਤ ਰਾਏ ਨੇ ਵੀ ਹੁਣ ਅੰਮ੍ਰਿਤ ਛਕਿਆ, ਘਰਵਾਲੀ ਨੇ ਵੀ ਅੰਮ੍ਰਿਤ ਛਕਿਆ, ਦਿਓ ਸਿੰਘ ਨੇ ਵੀ ਅੰਮ੍ਰਿਤ ਛਕਿਆ, ਇਨ੍ਹਾਂ ਸਾਰਿਆਂ ਪਰਿਵਾਰਾਂ ਨੇ ਅੰਮ੍ਰਿਤ ਛਕਿਆ। ਔਰ ਗੁਰੂ ਕੀਆਂ ਖੁਸ਼ੀਆਂ ਲੈ ਕੇ ਫਿਰ ਵਾਪਸ ਹੁਸ਼ਿਆਰਪੁਰ ਨੂੰ ਪਰਤੇ ਸਾਧ ਸੰਗਤ। ਪ੍ਰਭੂ ਦੇ ਪਿਆਰ, ਗੁਰੂ ਦੇ ਪਿਆਰ ਦੀ ਦੁਨੀਆ ਆਮ ਸੰਸਾਰੀ ਲੋਕਾਂ ਦੀ ਦੁਨੀਆ ਨਾਲੋਂ ਅਲੱਗ ਹੈ। ਦੁਨੀਆ ਬਣਾਉਣ ਵਾਲਾ ਇੱਕ ਪਰਮੇਸ਼ਰ ਹੈ, ਪਰ ਭਗਤਾਂ ਦਾ ਰੰਗ ਤੇ ਸੰਸਾਰੀ ਲੋਕਾਂ ਦਾ ਰੰਗ ਵੱਖਰਾ ਹੈ। ਆਓ ਕਰੀਏ ਅਰਦਾਸ, ਸੱਚੇ ਪਾਤਸ਼ਾਹ ਇਹੋ ਜਿਹਾ ਪਿਆਰ ਸਾਨੂੰ ਵੀ ਦੇ। ਇਨਸਾਨ ਇਨਸਾਨ ਨਾਲ ਪਿਆਰ ਕਰੇ, ਤੇਰੇ ਨਾਲ ਪਿਆਰ ਕਰੇ,
इंसान जिधर भी देखे ओनू तू नजर आवे ताकि दुनिया तू वैर विरोध नफरत खत्म होवे इंसान दा हिरदा प्यार नाल भर जावे।

ਲਕਸ਼ਮ ਰਾਸੀ ਜੋਨ ਬਰਮਾਇਆ, ਕਈ ਜਨਮ ਸੈਲ ਗਿਰ ਕਰਿਆ। ਲਕਸ਼ਮ ਰਾਸੀ ਜੋਨਾਂ ਚ ਬਰਮਦੇ ਬਰਮਦੇ ਆਇਆ ਸੇ ਪਾਤਸ਼ਾਹ ਤੇਰੇ ਦਰਬਾਰ। ਕਈ ਵਾਰੀ ਅਸੀਂ ਸੈਲ ਗਿਰ ਕਰਿਆ, ਕਈ ਵਾਰੀ ਅਸੀਂ ਪੱਥਰ ਦੀ ਜੂਨ ਪਹਾੜ ਬਣੇ। ਤੇ ਇੱਕ ਇੱਕ ਪਹਾੜ ਦਾ ਵੇਖੋ ਕਿਤਨਾ ਚਿਰ ਲੱਗ ਜਾਂਦਾ ਇੱਕ ਜੂਨ ਵਿੱਚ, ਤੇ ਇੱਕ ਜੂਨ ਵਿੱਚ ਇਤਨਾ ਚਿਰ ਲੱਗਦਾ ਹੈ ਕਿ ਲੱਖ ਚੌਰਾਸੀ ਜੂਨਾਂ ਵਿੱਚ ਦੇਖੋ ਕਿਤਨੇ ਸਮੇਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਮਿਲਿਆ। ਉਸੇ ਪਾਤਸ਼ਾਹ ਦੇ ਦਰ ਤੇ ਸਾਰੇ ਜੋੜੀਆਂ ਕਰੇ ਸੇ ਪਾਤਸ਼ਾਹ। ਬਹੁਤ

ਤੇ ਫੇਰ ਪਏ ਕਿਰਪਨ ਕੋ। ਅਸੀਂ ਲੱਖ 84 ਜੂਨਾਂ ਤੋਂ ਫਿਰਦੇ ਫਿਰਦੇ ਹੁਣ ਤੁਹਾਡੇ ਦੁਆਰੇ ਤੇ ਆਏ ਹਾਂ, ਹੁਣ ਕਿਰਪਾ ਕਰੋ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੇ।

ਕਉ ਨਾਨਕ ਸਭ ਔਗੁਣ ਮੋਹ ਮੈਂ, ਸਭ ਔਗੁਣ ਮੋਹ ਮੈਂ। ਸ਼ੀਸ਼ ਨਿਵਾਏ ਠੇਂਗਲੀ ਗਲ ਬੰਦੇ ਜਲ ਉਚਾਵੇ, ਗੁੱਗੂ ਸੁਜ ਨ ਸੁਜਈ ਚੱਕਰੀ ਚੰਦ ਨ ਡਿੱਠਾ ਭਾਵੇ, ਸਿਮਲ ਬਿਰਖ ਨ ਸਫਲ ਹੋਵੇ ਚੰਦਨ ਵਾਸ ਨ ਬਾਂਸ ਸਮਾਵੇ। ਸੱਪੇ ਦੁੱਧ ਪਿਆਲੀਏ ਤੁਮੇ ਦਾ ਕੌੜਤ ਨ ਜਾਵੇ, ਨਿਉ ਥਲ ਚੰਬਲ ਚਿਚੜੀ ਲਹੂ ਪੀਵੇ ਦੁੱਧ ਨ ਖਾਵੇ, ਜੋ ਥਲ ਚੰਬਲ ਚਿਚੜੀ ਲਹੂ ਪੀਵੇ ਦੁੱਧ ਨਾ ਖਾਵੇ। ਇਹ ਸਭ ਔਗੁਣ ਮੈਂ ਤਨ

ਸਤਿਕਾਰ ਗੁਰਸਾਹਿਬ ਸਿੰਘ ਜੀਓ ਇੱਕ ਜਕਾਰਾ ਸਾਰੇ ਰਲ ਕੇ ਬੁਲਾਈਏ ਬੋਲੇ ਸੋਨਿਆਲ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਸੁਰ ਦੇਣ ਆਓ ਸਾਰੇ ਕੋਲੋਂ ਰਸਨਾ ਪੁੱਤਰ।

ਪਹਿਲਾਂ ਇਹੋ ਹੀ ਹੁਕਮ ਕੀਤਾ ਕੇਸ ਨਹੀਂ ਕਟਾਣੇ ਕਿਉਂਕਿ ਇਹ ਕੇਸ ਜਿਹੜੇ ਹਨ ਇਹ ਨੈਚੁਰਲ ਬਿਊਟੀ ਹਨ। ਆਮ ਕਈ ਵਾਰੀ ਇੱਕ ਸਵਾਲ ਕੀਤਾ ਜਾਂਦਾ ਕਿ ਵਾਲ ਕਿਉਂ ਰੱਖੇ ਹਨ, ਇਹ ਸਵਾਲ ਹੀ ਗਲਤ ਹੈ। ਜਦਕਿ ਸਵਾਲ ਇਹ ਹੋਣਾ ਚਾਹੀਦਾ ਵਾਲ ਕਿਉਂ ਕਟਾਏ, ਕੇਸ ਕਿਧਰੋਂ ਲਿਆ ਕੇ ਨਹੀਂ ਰੱਖੇ, ਇਹ ਸਰੀਰ ਦੇ ਨਾਲ ਹੀ ਕੁਦਰਤ ਨੇ ਸਾਨੂੰ ਬਖਸ਼ ਦਿੱਤੇ ਹਨ। ਸਾਡੇ ਦੇਸ਼ ਦੇ ਰਿਸ਼ੀ ਮੁਨੀ ਸਾਰੇ ਕੇਸਧਾਰੀ ਹੋਏ ਹਨ। ਕ੍ਰਿਸ਼ਨ ਜੀ ਮਹਾਰਾਜ ਨੂੰ ਕੇਸਵ ਕਿਹਾ ਜਾਂਦਾ ਹੈ, ਕੇਸਵ ਦਾ ਮਤਲਬ ਹੈ ਕੇਸਾਂ ਵਾਲਾ। ਸ੍ਰੀ ਰਾਮ ਚੰਦਰ ਜੀ ਮਹਾਰਾਜ ਉਹ ਵੀ ਕੇਸਾਧਾਰੀ ਸਨ, ਸ਼ਿਵਜੀ ਮਹਾਰਾਜ ਉਹ ਵੀ ਕੇਸਾਧਾਰੀ, ਹੋਰ ਵੀ ਵੱਡੇ ਵੱਡੇ ਰਿਸ਼ੀ ਮੁਨੀ ਸਾਰੇ ਕੇਸਾਧਾਰੀ ਹੋਏ ਹਨ। ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਉਹ ਵੀ ਕੇਸਾਧਾਰੀ ਹੋਏ ਹਨ, ਔਰ ਈਸਾਈ ਧਰਮ ਵਿੱਚ ਈਸਾ ਜੀ ਉਹ ਵੀ ਕੇਸਾਧਾਰੀ ਹੋਏ ਹਨ। ਗੁਰੂ ਨਾਨਕ ਦੇ ਘਰ ਨੇ ਇਹ ਜਿਹੜਾ ਪੁਰਾਤਨ ਰੂਪ ਸੀ ਕੇਸਾਂ ਵਾਲਾ, ਇਹੋ ਹੀ ਦੁਬਾਰਾ ਇਨਸਾਨ ਨੂੰ ਬਖਸ਼ਿਆ ਔਰ ਕਿਹਾ ਕਿ ਇਸ ਦੀ ਸੰਭਾਲ ਕਰੋ। ਇਹ ਕੇਸ ਪਰਮਾਤਮਾ ਦੀ ਦੇਣ ਹਨ, ਕੋਈ ਗਿਫਟ ਦਿੰਦਾ, ਅਸੀਂ ਉਸ ਨੂੰ ਸੰਭਾਲ ਕੇ ਰੱਖਦੇ ਹਾਂ। ਇਹ ਜਿਹੜੇ ਕੇਸ ਹਨ ਇਹ ਵੀ ਪਰਮਾਤਮਾ ਦਾ ਗਿਫਟ ਹੈ, ਇਹ ਕੇਸ ਬਹੁਤ ਗਿਫਟ ਹਨ, ਇਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਹੈ। ਕੁਝ ਨਾ ਸਮਝੇ ਕਾਰਨ, ਕੁਝ ਖੱਟੜ ਹੋਣੇ ਦੇ ਕਾਰਨ ਕੁਝ ਕਮੀਆਂ ਹਨ ਲੋਕਾਂ ਵਿੱਚ, ਜੋ ਕਿ ਮਨਾਂ ਦੇ ਵਿੱਚ ਦੁੱਖ ਦਾ ਈਰਖਾ ਪੈਦਾ ਕਰਦੀਆਂ ਹਨ। ਸਿੱਖ ਕੁਝ ਵੱਖਰੇ ਜਾਂ ਵੱਖਵਾਦੀ ਨਹੀਂ, ਸਿੱਖ ਕਿਧਰੋਂ ਬਾਹਰੋਂ ਨਹੀਂ ਆਏ, ਇਹ ਹਿੰਦੁਸਤਾਨ ਵਿੱਚੋਂ ਹੀ ਹੈ। ਔਰ ਇਹਨਾਂ ਨੂੰ ਇਹ ਰੂਪ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਕੌਮ ਧਰਮ ਦੀ ਰੱਖਿਆ ਵਾਸਤੇ। ਸਿੱਖ ਪੰਥ ਸਾਜਿਆ ਮਜ਼ਲੂਮਾਂ ਦੀ ਰੱਖਿਆ ਵਾਸਤੇ, ਜੈਸਾ ਕਿ ਸਤਿਗੁਰ ਜੀ ਆਪ ਕਹਿੰਦੇ ਹਨ, ਧਰਮ ਚਲਾਵਨ ਸੰਤ ਵਿਵਾਰ, ਭਗਤਾਂ ਦੀ ਭਲੇ ਲੋਕਾਂ ਦੀ ਰੱਖਿਆ ਕਰਨ ਵਾਸਤੇ ਅਸੀਂ ਸੰਸਾਰ ਵਿੱਚ ਆਏ। ਇਹ ਜੋ 300 ਸਾਲਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ, ਇਸ ਨੂੰ ਸਾਰਾ ਸਿੱਖ ਜਗਤ ਔਰ ਦੇਸ਼ ਦੇ ਲੋਕ, ਵਿਦੇਸ਼ ਦੇ ਲੋਕ ਜਿਹੜੇ ਸਿੱਖ ਧਰਮ ਨਾਲ ਪਿਆਰ ਕਰਦੇ ਹਨ, ਸੂਝੀ ਰੱਖਦੇ ਹਨ, ਮਨੁੱਖਤਾ ਨਾਲ ਪਿਆਰ ਕਰਦੇ ਹਨ, ਉਹ ਅੱਜ ਦੇ ਦਿਨ ਨੂੰ ਸਰਬਸਾਂਝਾ ਦਿਨ ਮਨਾ ਰਹੇ ਹਨ। ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਇਸ ਮੂਹ ਕੀਰਤਨੀ ਜਥੇ 1999 ਦੀ ਵਿਸਾਖੀ ਨੂੰ ਵਰਲਡ ਪੀਸ ਦੇ ਤੌਰ ਤੇ, ਵਿਸ਼ਵ ਸ਼ਾਂਤੀ ਦੇ ਤੌਰ ਤੇ ਮਨਾ ਰਹੇ ਹਨ, ਤਾਂ ਕਿ ਅਸੀਂ ਸੰਸਾਰ ਨੂੰ ਦੱਸ ਸਕੀਏ ਕਿ ਇਹ ਜਿਹੜਾ ਖਾਲਸਾ ਹੈ ਇਹ ਸਰਬੱਤ ਦੇ ਭਲੇ ਵਾਸਤੇ ਹੈ। ਜਦ ਵੀ ਕਿਸੇ ਵਿੱਚ ਗਿਰਾਵਟ ਆਵੇ, ਪੂਰਨਤਾਈਆਂ ਆਣ, ਤਾਂ ਫਿਰ ਉਸਨੂੰ ਸੰਭਾਲਣ ਵਾਸਤੇ ਇੱਕ ਨਵਾਂ ਰੂਪ ਦਿੱਤਾ ਜਾਂਦਾ ਹੈ। ਇਸੇ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਨਵਾਂ ਰੂਪ ਦਿੱਤਾ, ਅੰਮ੍ਰਿਤ ਦੀ ਰਾਤ ਦਿੱਤੀ ਔਰ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਪਰੋਂ ਨਿਵਾਸ। ਜਾਤਾਂ ਪਾਤਾਂ ਖਤਮ ਕਰਕੇ ਇੱਕ ਨਵਾਂ ਰੂਪ ਔਰ ਇੱਕ ਨਵੀਂ ਥਾਂ ਦਿੱਤੀ, ਤਾਂ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਜਾਤਾਂ ਪਾਤਾਂ ਵਿੱਚ ਊਚ ਨੀਚ ਵਿੱਚ ਵੰਡੇ ਹੋਏ ਹਨ, ਇਹ ਇੱਕ ਰੂਪ ਵਿੱਚ ਆ ਜਾਣ, ਇੱਕ ਬਾਣੀ ਨਾਲ ਜੁੜਨ, ਇੱਕ ਪਰਮਾਤਮਾ ਨਾਲ ਜੁੜਨ, ਇੱਕ ਹੋਣ। ਕਿਉਂਕਿ ਜਦੋਂ ਤੱਕ ਕਿਸੇ ਦੇਸ਼ ਵਿੱਚ ਏਕਾ ਨਹੀਂ ਹੁੰਦਾ, ਦੇਸ਼ ਦੇ ਵਾਸੀ ਇੱਕ ਹੋ ਕੇ ਨਹੀਂ ਰਹਿੰਦੇ, ਉਦੋਂ ਤੱਕ ਦੇਸ਼ ਕੌਮ ਧਰਮ ਦੀ ਰੱਖਿਆ ਨਹੀਂ ਹੋ ਸਕਦੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹੋ ਹੀ ਮੰਗ ਕੀਤੀ ਔਰ ਇਹੋ ਹੀ ਉਪਦੇਸ਼ ਕੀਤਾ, ਇਹੋ ਹੀ ਮੰਗੋ, ਦੇ ਸ਼ਿਵਾ ਪਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੁ ਨਾ ਕਰ। ਸ਼ੁਭ ਕਰਮ ਕਰਦੇ ਰਹੀਏ, ਸ਼ੁਭ ਕਰਮ ਕਰਨ ਲੱਗਿਆਂ ਨਾ ਡਰੀਏ ਔਰ ਨਾ ਅਸੀਂ ਸੰਗੀਏ। ਇੰਟਰਨੈਸ਼ਨਲ ਕੀਰਤਨ ਕੌਂਸਲ ਵੱਲੋਂ ਸਾਰੇ ਸਿੱਖ ਜਗਤ ਨੂੰ, ਨਾਨਕ ਨਾਮ ਲੇਵਾ ਨੂੰ, ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਇਨਸਾਨਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ, ਅਤੇ ਨਾਲ ਹੀ ਸਮੂਹ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਜੋ ਇਸ ਸਮੇਂ ਕੁਝ ਹੋਮੇ ਕਰਕੇ, ਕੁਝ ਨਾ ਸਮਝੇ ਕਰਕੇ ਆਪਸ ਵਿੱਚ
ਲੜਾਈਆਂ ਹੋ ਰਹੀਆਂ ਹਨ। ਦੁਬਦਾ ਈਰਖਾ ਹੈ, ਬੇਗਾਨਾ ਕੋਈ ਨਹੀਂ, ਸਾਰੇ ਹੀ ਆਪਣੇ ਹਨ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਜੈਸਾ ਸਤਿਗੁਰਾਂ ਦਾ ਵਾਕ ਹੈ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਜੇ ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਹੋਵੇ ਤਾਂ ਫਿਰ ਉਸ ਦੀਆਂ ਬੁਰਾਈਆਂ ਨਹੀਂ ਦੇਖੀ ਦੀਆਂ, ਉਸ ਨੂੰ ਬੁਰਾ ਨਹੀਂ ਕਹੀਦਾ। ਹਾਂ, ਉਸ ਨੂੰ ਸਮਝਾਈਦਾ ਜ਼ਰੂਰ ਹੈ। ਆਓ ਫਿਰ ਆਪਾਂ ਕੁਝ ਸਮਾਂ ਸਿਮਰਨ ਕਰੀਏ, ਸਿਮਰਨ ਕਰਦਿਆਂ ਹੋਇਆਂ ਨਾਲ ਅਰਦਾਸ ਵੀ ਕਰੀਏ ਕਿ ਇਹ ਸਤਿਗੁਰ ਘਰ ਕਿਰਪਾ ਪੰਥ ਤੇਰਾ ਹੈ, ਇਹ ਸੰਸਾਰ ਤੇਰਾ ਹੈ, ਇਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ, ਪੰਥ ਵਿੱਚ ਏਕਤਾ ਬਖਸ਼ੋ ਤਾਂ ਜੋ ਜੋ ਪੇੜ ਪੈ ਰਹੇ ਹਨ ਇਹ ਦੂਰ ਹੋਣ ਔਰ ਅਸੀਂ ਸਾਰੇ ਇੱਕ ਹੋ ਸਕੀਏ। ਅਖੀਰ ਵਿੱਚ ਆਪਣੀ ਕੌਂਸਲ ਦੇ ਸਹੀ ਮੈਂਬਰਾਂ ਵੱਲੋਂ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਦਾਸ ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਸੰਤ ਅਨੂਪ ਸਿੰਘ ਜੀ ਪੂਨਾ ਸਾਹਿਬ ਵਾਲੇ ਅਤੇ ਭਾਈ ਗੁਰਚਰਨ ਸਿੰਘ ਜੀ ਰਸੀਆ ਲੁਧਿਆਣੇ ਵਾਲੇ, ਸੰਤ ਨਿਰੰਜਨ ਸਿੰਘ ਜੀ ਜਵਦੀ ਕਲਾਂ ਵਾਲੇ, ਭਾਈ ਬਲਵੰਤ ਸਿੰਘ ਜੀ ਪ੍ਰੇਮੀ ਨਾਭੇ ਨੇ ਬੀਬੀਆਂ ਦਾ ਜਥਾ, ਭਾਈ ਸਾਧੂ ਸਿੰਘ ਜੀ ਦੇਹਰਾਦੂਨ ਵਾਲੇ, ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ, ਇਹ ਸਾਰੇ ਗੁਰੂ ਕੇ ਕੀਰਤਨ ਨੂੰ ਅਰਦਾਸ ਕਰਦੇ ਹਨ ਕਿ ਸਤਿਗੁਰ ਰਹਿਮਤ ਕਰੇ, ਉਹਦੇ ਨਿਆਰੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ, ਤਾਂ ਕਿ ਇਹ ਪੰਥ ਸਰਬੱਤ ਦਾ ਭਲਾ ਕਰਦਾ ਔਰ ਸਰਬੱਤ ਦਾ ਭਲਾ ਮੰਗਦਾ ਰਹੇ। ਆਓ ਸਰਬੱਤ ਦੇ ਭਲੇ ਵਾਸਤੇ ਆਪਾਂ ਕੁਝ ਸਮਾਂ ਰਲ ਕੇ ਸਿਮਰਨ ਕਰੀਏ ਔਰ ਨਾਲ ਸਿਮਰ

0: ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ,
0: ਫਿਰ ਪਿਆਰ ਨਾਲ ਆਖੋ ਧੰਨ
1: ਗੁਰੂ ਨਾਨਕ,
0: ਧੰਨ ਗੁਰੂ ਨਾਨਕ। ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ, ਤੇਰੀ ਭੁੱਖ ਨੇ ਤਾਂ ਪਤਾ ਨਹੀਂ ਕਿਤਨਿਆਂ ਦਾ ਉਧਾਰ ਕਰਨਾ। ਜੇ ਤੈਨੂੰ ਭੁੱਖ ਨਾ ਲੱਗਦੀ ਤਾਂ ਸੱਜਣ ਠੱਗ ਦਾ ਉਧਾਰ ਕਿਵੇਂ ਹੁੰਦਾ, ਤੈਨੂੰ ਭੁੱਖ ਨਾ ਲੱਗਦੀ ਭੂਮੀਏ ਚੋਰ ਦਾ ਉਧਾਰ ਕਿਵੇਂ ਹੁੰਦਾ।

ਬਹੁਤ ਵਿਆਕੁਲ ਹੈ ਤਾਂ ਆ ਫਲ ਤੋੜ ਕੇ ਖਾ ਲੈ। ਇੱਕ ਅੱਖ ਦਾ ਬੂਟਾ ਹੈ, ਅੱਖ ਦੇ ਅੰਬ ਲੱਗੇ ਹਨ, ਖਖੜੀਆਂ ਲੱਗਦੀਆਂ ਹਨ।

ਸਰਕਾਰ ਨੇ ਤੇਰੇ ਵਾਸਤੇ ਮਿੱਠੇ ਖਰਬੂਜੇ ਭੇਜੇ ਹਨ। ਤੂੰ ਇਹ ਅੱਖ ਦਾ ਬੂਟਾ ਨਾ ਸਮਝ, ਇਹ ਤੇਰੇ ਲਈ ਆਏ ਹਨ। ਸ਼ੰਕਾ ਨਾ ਕਰ, ਤੋੜ ਕੇ ਖਾ ਲੈ, ਪਰ ਇੱਕ ਸ਼ਰਤ ਹੈ, ਇੱਕ ਧਿਆਨ ਰੱਖੀ, ਕਿਤੇ ਪੱਲੇ ਨਾ ਬਣ ਲਈ।

ਪੇਟ ਭਰ ਕੇ ਰੱਜ ਕੇ ਖਾਈਆਂ, ਅੱਖਾਂ ਦੀਆਂ ਖਖੜੀਆਂ ਵੇਖ ਕੇ ਨਿਹਾਲ ਹੋਈਆਂ। ਗੁਰੂ ਨਾਨਕ ਦੀ ਨਜ਼ਰ ਹੋ ਗਈ ਅੱਖ ਦੀ ਖਖੜੀ ਤੇ। ਅੰਬ ਤੇ ਅਨਾਰ ਮਰਦਾਨਾ ਤੋੜ ਤੋੜ ਖਾਉਂਦਾ, ਐਸੇ ਅੰਮ੍ਰਿਤ ਫਲਾਂ ਦਾ ਸਵਾਦ ਲੈ ਰਿਹਾ

ਕਿਹੜਾ ਪਤਾ ਲੱਗ ਰਿਹਾ ਹੈ ਗੁਰੂ ਨਾਨਕ ਨੂੰ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਰੱਜ ਕੇ ਖੱਖੜੀਆਂ ਖਾ ਲਈਆਂ ਤੇ

ਕੇ ਪੱਲੇ ਰਿਜਕ ਨਾ ਬਣਦੇ ਪੰਛੀ ਤੇ ਦਰਵੇਸ਼ ਜਿੰਨਾ ਤਪਕਾ ਰੱਬ ਦਾ ਤਿੰਨਾ ਰਿਜਕ ਹਮੇਸ਼ ਜੋ ਤੇਰੀ ਪ੍ਰਾਰਬਤ ਹੈ ਉਹ ਤੈਨੂੰ ਮਿਲ ਹੀ ਜਾਏਗੀ ਪੱਲੇ ਨਹੀਂ ਬਣਨਾ ਇਸੇ ਤਰ੍ਹਾਂ ਬਚਨ

ਆ ਵੇਖੋ ਇਸ ਬਨ ਵਿਚ ਕਿਤਨੇ ਸੋਹਣੇ ਸੋਹਣੇ ਫਲ ਲੱਗੇ ਹਨ। ਮਰਦਾਨਿਆ ਇੱਥੇ ਬੜਾ ਖਤਰਨਾਕ ਬੰਦਾ ਰਹਿੰਦਾ, ਆਦਮ ਖੋਰ ਹੈ। ਉੱਥੇ ਨਾ ਜਾ ਮਹਾਰਾਜ, ਜਿੱਥੇ ਕੋਈ ਚੰਗੀ ਸ਼ੈ ਮਿਲਣ ਵਾਲੀ ਹੁੰਦੀ ਹੈ ਤੁਸੀਂ ਸਦਾ ਨਾ ਹੀ ਕਰ ਦਿੰਦੇ ਹੋ। ਚੰਗਾ ਭਾਈ, ਤੇਰੀ ਮਰਜ਼ੀ ਹੈ, ਕਿਉਂਕਿ ਕਿਸੇ ਦਾ ਉਧਾਰ ਹੋਣਾ ਸੀ।

0: ਕੀਤਾ ਤੇ ਤੇਲ ਜਿਲੇ ਉਬਲਣ ਲੱਗਾ ਨਾ ਤੇ ਮਰਦਾਨੇ ਨੂੰ ਚੁੱਕ ਕੇ ਕੜਾਈ ਵਿੱਚ ਸਿੱਟਣ ਹੀ ਲੱਗਾ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਇਧਰ ਕਹਿਣ ਲੱਗੇ, ਬਾਲਿਆ ਆ ਮਰਦਾਨਾ ਫਿਰ ਭੌਜਲ ਵਿੱਚ ਫਸ ਗਿਆ। ਮਹਾਰਾਜ ਇਹ ਤੁਹਾਡੇ ਆਖੇ ਵੀ ਤਾਂ ਨਹੀਂ ਨਾ ਲੱਗਦਾ, ਬਚਨ ਵੀ ਤਾਂ ਨਹੀਂ ਮੰਨਦਾ ਨਾ। ਕਹਿਣ ਲੱਗੇ ਬਾਈ ਨਾਲ ਆਏ ਦੀ ਲੱਜ ਹੁੰਦੀ ਹੈ, ਨਾਲੇ ਸਾਨੂੰ ਇਹਦੇ ਨਾਲ ਬੜੇ ਕੰਮ ਹਨ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੰਤਰ ਦ੍ਰਿਸ਼ਟੀ ਨਾਲ ਉੱਥੇ ਪਹੁੰਚ ਗਏ ਤੇ ਜਾਂ ਮਰਦਾਨੇ ਨੂੰ ਤੇਲ ਵਿੱਚ ਸੁੱਟਣ ਲੱਗਾ ਤਾਂ ਤੇਲ ਠੰਡਾ ਸ਼ੀਤ ਵਰਗਾ ਹੋ ਗਿਆ। ਹੈਰਾਨ ਹੋ ਗਿਆ ਕੌਡਾ ਰਾਖਸ਼, ਭਾਈ ਅੱਗ ਬਲ ਰਹੀ ਹੈ, ਲਾਟਾਂ ਵੀ ਨਿਕਲ ਰਹੀਆਂ ਹਨ, ਪਰ ਇਨ੍ਹਾਂ ਵਿੱਚ ਗਰਮਾਈ ਕਿਧਰ ਗਈ ਹੈ? ਤੇਲ ਨੂੰ ਹੱਥ ਲਾਇਆ ਤਾਂ ਠੰਡਾ ਬਰਫ਼ ਹੋਇਆ ਹੋਇਆ ਹੈ। ਤੇ ਮੁੜ ਕੇ ਵੇਖਦਾ ਤਾਂ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸੋਹਣੇ ਦੀਦਾਰ ਹੋ ਰਹੇ ਹਨ। ਦੀਦਾਰ ਕਰਦਿਆਂ ਹੀ, ਦਰਸ਼ਨ ਕਰਦਿਆਂ ਹੀ ਅੰਤਾ ਕਰਨ ਸ਼ੁੱਧ ਹੋ ਗਿਆ। ਉਹ ਪਿਛਲਾ ਸਮਾਂ ਯਾਦ ਆ ਗਿਆ ਜਦੋਂ ਸ਼ਰਾਪ ਹੋਇਆ ਸੀ, ਯਾਦ ਆ ਗਿਆ ਕਿ ਮੈਂ ਰਾਜਾ ਜਨਕ ਜੀ ਦੇ ਪਾਸ ਰਸੋਈਆ ਸਾਂ, ਬ੍ਰਾਹਮਣ ਸਾਂ, ਰਸੋਈ ਤਿਆਰ ਕਰਦਾ ਸਾਂ, ਪਰ ਮਹਾਂਪੁਰਖਾਂ ਦਾ ਸ਼ਪਤ ਰਿਖੀਆਂ ਦਾ ਭੋਜਨ ਸੀ ਤੇ ਜਦੋਂ ਭੋਜਨ ਬਣ ਗਿਆ ਤਾਂ ਮੇਰਾ ਮਨ ਲਲਚਾ ਗਿਆ, ਮੈਨੂੰ ਭੁੱਖ ਨੇ ਸਤਾਇਆ ਬੜਾ ਤੇ ਮੈਂ ਉਸ ਭੋਜਨ ਨੂੰ ਜੂਠਾ ਕਰ ਦਿੱਤਾ, ਖਾ ਲਿਆ। ਜਦੋਂ ਉਹ ਭੋਜਨ ਖਾ ਕੇ ਜੂਠਾ ਕਰ ਦਿੱਤਾ ਤਾਂ ਸਪਤ ਰਿਸ਼ੀ ਜਦੋਂ ਛਕਣ ਲੱਗੇ ਤਾਂ ਕਹਿਣ ਲੱਗੇ, ਭਾਈ ਅੱਜ ਇਸ ਭੋਜਨ ਵਿੱਚ ਕਿਸੇ ਨੇ ਝੂਠ ਵਰਤਾਈ ਹੈ, ਇਹ ਪਵਿੱਤਰਤਾ ਨਹੀਂ ਨਜ਼ਰ ਆ ਰਹੀ। ਜਾਂ ਪੁੱਛਿਆ ਤਾਂ ਇਹ ਝੱਟ ਮੰਨ ਗਿਆ, ਮਹਾਰਾਜ ਮੈਨੂੰ ਬੜੀ ਭੁੱਖ ਲੱਗੀ ਸੀ, ਮੈਂ ਇਸ ਲਈ ਇਹ ਅਵਗਿਆ ਕੀਤੀ ਤੇ ਰਾਜਾ ਜਨਕ ਨੇ ਸ਼ਰਾਪ ਦਿੱਤਾ ਸੀ, ਜਾਓ ਇਹ ਰਾਖਸ਼ਾ ਮਹਾਂਪੁਰਖਾਂ ਦਾ ਭੋਜਨ ਜੂਠਾ ਕਰ ਦਿੱਤਾ ਈ। ਤੇ ਚਰਨਾ ਤੇ ਡਿੱਗ ਪਿਆ, ਮਹਾਰਾਜ ਤੁਹਾਡਾ ਬਚਨ ਤਾਂ ਕਦੇ ਖਾਲੀ ਨਹੀਂ ਜਾ ਸਕਦਾ, ਪਰ ਹੁਣ ਮੈਨੂੰ ਤਾਰੋਗੇ ਕਦੋਂ? ਆਖਿਆ ਤੂੰ ਨਿਮਰਤਾ ਦੇ ਨਾਲ ਬੇਨਤੀ ਕੀਤੀ ਹੈ, ਨਾਲੇ ਤੂੰ ਹਰ ਮਹਾਂਪੁਰਖ ਦੀ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਦਾ ਰਿਹਾ, ਰਸੋਈ ਦੀ ਸੇਵਾ ਕਰਦਾ ਰਿਹਾ, ਜਾ ਤੈਨੂੰ ਆਪ ਨਿਰੰਕਾਰ ਆਪ ਨਾਰਾਇਣ ਕਲਾਧਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਉਣਗੇ ਕਲਯੁਗ ਦੇ ਵਿੱਚ, ਉਹਨਾਂ ਦੇ ਹੱਥੀ ਤੇਰਾ ਉਧਾਰ ਹੋਵੇਗਾ, ਪਰ ਆ ਸ਼ੀਸ਼ਾ ਨਾਲ ਰੱਖੀ ਆਪਣੇ, ਇਸ ਵਿੱਚੋਂ ਆਪਣਾ ਮੁਖ ਵੇਖ ਲਿਆ ਕਰੀ, ਜਦੋਂ ਤੈਨੂੰ ਇਹਦੇ ਵਿੱਚੋਂ ਮਨੁੱਖਾਂ ਵਾਲਾ ਮੁਖ ਨਜ਼ਰ ਆਵੇ ਨਾ, ਸਮਝ ਲਈ ਕਿ ਅੱਜ ਤੇਰੇ ਉਧਾਰ ਹੋਣ ਦਾ, ਤੇਰੀ ਕਲਿਆਣ ਹੋਣ ਦਾ ਦਿਨ ਹੈ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਬੜਿਆਂ ਬੜਿਆਂ ਨੂੰ ਖਾਂਦਾ ਰਿਹਾ, ਪਰ ਅੱਜ ਜਦੋਂ ਗੁਰੂ ਨਾਨਕ ਦਾ ਦੀਦਾਰ ਹੋਇਆ ਤੇ ਵੇਖਦਾ ਸ਼ੀਸ਼ੇ ਵਿੱਚੋਂ ਆਪਣਾ ਚਿਹਰਾ ਤਾਂ ਦੇਵਤਿਆਂ ਵਰਗਾ ਚਿਹਰਾ ਨਜ਼ਰ ਆਇਆ। ਉਹ ਸਾਰੀ ਘਟਨਾ ਜੋ ਸੀ ਉਹ ਫਿਲਮ ਵਾਂਗੂ ਅੱਖਾਂ ਕੋ ਲੰਘ ਗਈ ਤੇ ਨੇਤਰਾਂ ਤੋਂ ਜਲ ਨਹੀਂ ਰੁਕਦਾ, ਚਿਰਨਾ ਤੇ ਡਿੱਗ ਪਿਆ। ਉਹ ਮੇਰਾ ਦੇ ਸਾਈ, ਬਖਸ਼ਿਸ਼ਾਂ ਦੇ ਸਾਗਰ, ਤੂੰ ਮੇਰੇ ਪਾਪਾਂ ਤੇ ਰੀਝ ਕੇ ਆਇਆ ਮੈਨੂੰ ਤਾਰਨ ਲਈ, ਜਿਤਨੇ ਕਦਮ ਰੱਖੇ ਮੇਰੇ ਸਿਰ ਮੱਥੇ, ਹੁਣ ਕਿਰਪਾ ਕਰੋ, ਮਿਹਰ ਕਰੋ, ਦਇਆ ਦ੍ਰਿਸ਼ਟੀ ਕਰੋ, ਮੈਂ ਕੋਈ ਤੁਹਾਡੀ ਸੇਵਾ ਕਰਾਂ ਤੇ ਜੰਗਲ ਵਿੱਚ ਜਾ ਕੇ ਸੋਹਣੇ ਸੋਹਣੇ ਫਲ ਲਿਆਇਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਮਿਹਰ ਦਾ ਹੱਥ ਜਦੋਂ ਕੌਡੇ

ਭੁੱਖ ਨੰਗ ਅਤੇ ਕੰਗਾਲੀ ਨਾਲ ਦੁਖੀ ਹਾਂ। ਬਾਬਾ ਜੀ ਨੇ ਆਖਿਆ ਵੀ ਸਿਮਰਨ ਕਰਦਾ ਹੁਣ, ਆਖਿਆ ਜੀ ਸਿਮਰਨ ਹੁੰਦਾ ਕੀ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ। ਸਤਸੰਗਤ ਬੋਲੋ ਸ਼੍ਰੀ

ਨਾਮ ਜਪਣ ਵਾਲਿਆਂ ਕੋਲ ਜਾਈਏ ਤਾਂ ਉਹ ਨਾਮ ਦੀ ਗੱਲ ਕਰਦੇ ਨੇ, ਦੁਨਿਆਵੀ ਲੋਕਾਂ ਪਾਸ ਜਾਈਏ ਤਾਂ ਦੁਨਿਆਵੀ ਧੰਦਿਆਂ ਦੀਆਂ ਕਾਰ ਵਿਹਾਰਾਂ ਦੀਆਂ ਗੱਲਾਂ

ਤੇ ਤੇਰੇ ਮੁਖ ਤੋਂ ਨਿਕਲਿਆ ਹੋਇਆ ਵਾਹਿਗੁਰੂ ਤੇਰੇ ਲੱਖਾਂ ਪਾਪ ਕੱਟ ਦੇਵੇਗਾ। ਪਾਪ ਭਲੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਫਾਇਦੇ ਵਿੱਚ ਰਵੇਗਾ, ਤੇ ਜੇ ਮਾੜੇ ਪੁਰਖਾਂ ਦੀ ਸੰਗਤ ਕਰੇਗਾ ਤਾਂ ਨਰਕਾਂ ਦਾ ਭਾਗੀ ਬਣੇਗਾ। ਇਸ ਦੰਪਤੀ ਜੋੜੇ ਨੇ ਆਖਿਆ, ਮਹਾਰਾਜ ਗਰੀਬੀ ਦੇ ਕਾਰਨ ਅਸੀਂ ਬਹੁਤ ਦੁਖੀ ਹਾਂ। ਬਾਬਾ ਜੀ ਨੇ ਆਖਿਆ, ਫਿਰ ਕੀ ਚਾਹੀਦਾ? ਮਹਾਰਾਜ ਦੋ ਵੇਲੇ ਦਾ ਸੋਨਾ ਖਾਣਨ ਪਹਿਨਣ ਨੂੰ ਮਿਲ ਜਾਵੇ ਤਾਂ ਕੁਟਾਨ ਕੁਟਾਨ ਸ਼ੁਕਰ ਹੈ। ਬਾਬਾ ਜੀ ਨੇ ਆਖਿਆ ਵੀ ਸੁਖਮਨੀ ਪੜਿਆ ਕਰ, ਸੁਖਮਨੀ ਸੁਖਾਂ ਦੀ ਦਾਤੀ ਹੈ। ਇਸ ਵਿੱਚ 24,000 ਅੱਖਰ ਨੇ ਤੇ 24,000 ਸਵਾਸ ਪ੍ਰਾਣੀ ਨਿਤ ਦੇ ਲੈਂਦੇ। ਜੇਕਰ ਇੱਕ ਪਾਠ ਵੀ ਸ਼ਰਧਾ ਨਾਲ ਕਰ ਲਵੇ ਤਾਂ 24,000 ਸਵਾਸ ਲੇਖੇ ਵਿੱਚ ਆ ਜਾਂਦੇ ਨੇ। ਇਹਨਾਂ ਨੇ ਹੱਥ ਜੋੜ ਕੇ ਬੇਨਤੀ

ਵੇਲੇ ਇਹ ਪੰਕਤੀ ਪੜਦੇ ਰਹਿਣਾ ਤੇ ਇਸ ਜ਼ਮੀਨਦਾਰ ਦੀ ਪਿਤਾ ਦੀ ਤਰ੍ਹਾਂ ਸੇਵਾ ਕਰਨੀ। ਇਹ ਦੰਪਤੀ ਉਹਨਾਂ ਦੇ ਨਾਲ ਚਲੇ ਗਏ ਤੇ ਪਿਤਾ ਵਾਂਗ ਸੇਵਾ ਕਰਨੀ ਤੇ ਹਰ ਵੇਲੇ ਰਸਨਾ ਤੋਂ ਆਖਣਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਤਾਂ ਇਹ ਜ਼ਮੀਨਦਾਰ ਇਸ ਤੇ ਇਤਨਾ ਪ੍ਰਸੰਨ ਹੋਇਆ ਕਿ ਇੱਕ ਦਿਨ ਇਸਨੇ ਆਖਿਆ ਕਿ ਤੂੰ ਮੇਰੇ ਪੁੱਤਰਾਂ ਵਰਗਾ, ਇਹ ਜੋ ਕੁਝ ਵੀ ਮੇਰਾ ਹੈ ਇਹ ਸਭ ਤੇਰਾ ਹੀ ਹੈ, ਇਹ ਸਾਰੇ ਸੁੱਖ ਤੇਰੇ ਨੇ। ਤੇ ਗੁਰੂ ਪਿਆਰਿਓ ਜਦੋਂ ਸਭ ਕੁਝ ਇਹਨਾਂ ਨੂੰ ਮਿਲ ਗਿਆ, ਭੁੱਖ ਨੰਗ ਦੀ ਪੀੜ ਕੱਟੀ ਗਈ, ਤੇ ਫਿਰ ਬਾਬਾ ਜੀ ਦੇ ਚਰਨਾਂ ਚ ਆਏ। ਬਾਬਾ ਜੀ ਨੇ ਆਖਿਆ ਵੀ ਹੁਣ ਕੀ ਚਾਹੀਦਾ ਮਹਾਰਾਜ, ਦੁਨੀਆਂ ਦੇ ਸਾਰੇ ਸੁੱਖ ਤਾਂ ਮਿਲ ਗਏ, ਹੁਣ ਨਾਮ ਦਾ ਲਾਲ ਸਾਡੀ ਚੋਲੀ ਚ ਪਾ ਦੇ। ਹਜ਼ੂਰ ਨੇ ਆਖਿਆ ਫਿਰ ਬਈ ਜਿਵੇਂ ਪਹਿਲਾਂ ਪੜਦੇ ਸੋ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਤੇ ਹੁਣ ਪੜਿਆ ਕਰੋ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤਾਂ ਆਤਮਿਕ ਦਾਤਾ ਦੀ ਤੁਹਾਡੀ ਚੋਲੀ ਵਿਚ ਆਤਮਿਕ ਦਾਤਾ ਪੈ ਜਾਣਗੀ। ਤਾਂ ਉਸ ਦਿਨ ਤੋਂ ਇਹਨਾਂ ਨੇ ਪੜਨਾ ਸ਼ੁਰੂ ਕੀਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤਾਂ ਐਸੇ ਸਨ ਬਾਬਾ ਜੀ, ਜੇਕਰ ਕੋਈ ਦੁਨਿਆਵੀ ਸ਼ੈ ਵੀ ਮੰਗਣ ਆਉਂਦਾ ਤਾਂ ਨਾਲ ਉਹਨੂੰ ਉਹ ਵੀ ਦਿੰਦੇ, ਪਰ ਨਾਲ ਨਾਲ ਬਾਣੀ ਦੇ ਨਾਲ ਵੀ ਉਹਨੂੰ ਜੋੜ ਦਿੰਦੇ, ਕਿਉਂਕਿ ਮਹਾਂਪੁਰਖ ਦਾ ਤਾਂ ਕੰਮ ਹੈ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ। ਸੂਈ ਸੁਹਾਗਾ ਸੰਤ ਜਨ, ਇਹ ਤੀਨੋਂ ਹੈ ਜੋੜਨ। ਸੂਈ ਵੀ ਜੋੜਦੀ ਹੈ, ਸੁਹਾਗਾ ਵੀ ਜੋੜਦਾ, ਤੇ ਸੰਤ ਜਨ ਵੀ ਟੁੱਟੇ ਹੋਏ ਬੰਦੇ ਨੂੰ ਵਾਹਿਗੁਰੂ ਨਾਲ ਜੋੜ ਦਿੰਦੇ। ਇਸ ਲਈ ਪਿਆਰ ਵਾਲੇ ਕਵੀ ਨੇ ਆਖਿਆ ਵੀ ਰੱਬ ਦਾ ਨਾਮ ਜਪਾਵਣ ਦੇ ਲਈ ਦੁਨੀਆਂ ਦੇ ਵਿੱਚ ਆਏ, ਉਹ ਕਿਸੇ ਆਵਾਜ਼

ਕਲਯੁਗ ਨੇ ਬੜਾ ਹੀ ਭਿਆਨਕ ਰੂਪ ਬਣਾਇਆ ਤੇ ਬਾਬਾ ਜੀ ਨਿਰੰਕਾਰ ਦੇ ਚਰਨਾਂ ਵਿੱਚ ਜੁੜੇ ਹੋਏ ਸਨ। ਜਦੋਂ ਇਹ ਆ ਕੇ

ਵਿੱਚ ਆ ਕੇ ਖੂੰਡਾ ਖੜਕਾ ਕੇ ਆਖਿਆ ਵੀ ਕੌਣ ਹੈ, ਬੋਲਦਾ ਕਿਉਂ ਨਹੀਂ? ਤਾਂ ਇਸਨੇ ਆਖਿਆ ਮੈਨੂੰ ਨਹੀਂ ਜਾਣਦੇ, ਇਸ ਯੁੱਗ ਦਾ ਰਾਜਾ ਮੈਂ ਹਾਂ ਕਲ ਯੁੱਗ। ਤੇ ਬਾਬਾ ਜੀ ਨੇ ਆਖਿਆ ਬਈ ਅਸੀਂ ਤਾਂ ਦੁਨੀਆਂ ਛੱਡੀ ਘਰ ਬਾਹਰ ਤੇ ਆ ਗਿਆ,

ਜਿਹੜੀ ਸੁਖਮਨੀ ਦੀ ਬਾਣੀ ਤੁਸੀਂ ਪੜ੍ਹਦੇ ਸੁਣਦੇ ਹੋ ਨਾ, ਇਹਦੀ ਇੰਨੀ ਸਮਰੱਥ ਹੈ ਕਿ ਮੈਂ ਆਪ ਦੇ ਨੇੜੇ ਵੀ ਨਹੀਂ ਆ ਸਕਦਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤਾਂ ਬਾਬਾ ਜੀ ਮੁਸਕਰਾ ਪਏ, ਆਖਿਆ ਚੰਗਾ ਕਲਯੁਗ ਤੂੰ ਆਪਣਾ ਇਲਾਜ ਆਪ ਦੱਸ ਚੱਲਿਆ ਵੀ ਮੈਨੂੰ ਸੁਖਮਨੀ ਤੋਂ ਡਰ ਲੱਗਦਾ। ਤਾਂ ਉਸ ਦਿਨ ਸਾਰੀ ਸੰਗਤ ਨੂੰ ਬਾਬਾ ਜੀ ਨੇ ਵਚਨ ਕਰ ਦਿੱਤਾ ਬਈ ਹੁਣ ਆਪਾਂ ਧੁਰਾ ਬੰਨਣਾ। ਸੇਵਕਾਂ ਨੇ ਆਖਿਆ ਗਰੀਬ ਨਿਵਾਜ ਅਲਪਗ ਹਾਂ, ਕੁਝ ਸਮਝ ਨਹੀਂ ਲੱਗੀ। ਆਖਿਆ ਜਿਵੇਂ ਗੱਡੇ ਦੇ ਹੇਠਾਂ ਦੋਨੇ ਪਹੀਆਂ ਦੇ ਵਿਚਾਲੇ ਧੁਰਾ ਹੁੰਦਾ ਹੈ ਨਾ, ਇਸ ਤਰ੍ਹਾਂ ਆਪਾਂ ਧੁਰਾ ਬੰਨ

ਸੁਚੇਤ ਹੋ ਕੇ ਨਾਮ ਬਾਣੀ ਦਾ ਪ੍ਰਵਾਹ ਚਲਾਇਆ ਕਰੋ ਤਾਂ ਉਦੋਂ ਦਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ, ਸ਼੍ਰੀ ਅਖੰਡ ਪਾਠ, ਬੇਅੰਤ ਬਾਣੀ ਦੇ ਪ੍ਰਵਾਹ ਸ਼੍ਰੀ ਨਾਨਕਸਰ ਵਿਖੇ ਚੱਲ ਰਹੇ ਨੇ। ਸੰਗਤਾਂ ਆ ਕੇ ਆਪਣੀਆਂ ਅਰਦਾਸਾਂ ਕਰਦੀਆਂ ਨੇ, ਬਾਬਾ ਜੀ ਦੀਆਂ ਖੁਸ਼ੀਆਂ ਲੈਂਦੀਆਂ।

ਤਾਕੀਦ ਕਰਦੇ ਸਨ ਬਈ ਰੱਬ ਨੂੰ ਵਿਸਰਿਆ ਹੋਇਆ ਕਿ ਰੱਬ ਨੂੰ ਚੇਤੇ ਰੱਖਿਆ। ਜੇ ਆਖਣਾ ਬਾਬਾ ਜੀ ਵਿਸਰਿਆ ਤਾਂ ਕਹਿਣਾ ਬਈ ਹੁਣ ਸਮੇਂ ਨੂੰ ਸੰਭਾਲ ਲੈ, ਚੇਤੇ ਕਰ ਲੈ, ਕਿਉਂਕਿ ਮਹਾਂਪੁਰਖਾਂ ਨੂੰ ਕੋਈ ਸਵਾਰਥ ਨਹੀਂ ਹੁੰਦਾ, ਕੋਈ ਲਾਲਚ ਨਹੀਂ ਹੁੰਦਾ। ਉਹਨਾਂ ਨੂੰ ਤਾਂ ਆਏ ਦੀ ਖੁਸ਼ੀ ਨਹੀਂ ਹੁੰਦੀ, ਗਏ ਦਾ ਗਮ ਨਹੀਂ ਹੁੰਦਾ। ਉਹ ਤਾਂ ਕੇਵਲ ਨਿਰੰਕਾਰ ਨਾਲ ਜੋੜਦੇ ਨੇ। ਉਹਨਾਂ ਪੂਰਨਿਆਂ ਤੇ ਫਿਰ ਬਾਬਾ ਈਸ਼ਰ ਸਿੰਘ ਜੀ ਚੱਲੇ। 13 ਵਰਿਆਂ ਦੇ ਨਿੱਕੇ ਜੇ ਸਮੇਂ ਅੰਦਰ ਬਾਬਾ ਈਸ਼ਰ ਸਿੰਘ ਜੀ ਨੇ 7 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਕਿਉਂਕਿ ਜੋਤ ਤਾਂ ਬਾਬਾ ਨੰਦ ਸਿੰਘ ਜੀ ਦੀ ਮਹਾਰਾਜ ਦੀ ਹੀ ਸੀ ਨਾ। 7 ਲੱਖ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾ ਦਿੱਤਾ। ਜਦੋਂ ਆਪ ਪਟਨੇ ਵਿੱਚ ਗਏ ਤੇ ਸਰਦਾਰ ਬਖਸ਼ੀ ਸਿੰਘ ਨੇ ਅਰਦਾਸ ਕੀਤੀ, ਬਾਬਾ ਜੀ ਥੋੜੇ ਦਿਨ ਹੋਰ

ਇਹਨੇ ਮਨ ਵਿੱਚ ਸੋਚਿਆ 50,000 ਰੁਪਿਆ ਦੇ ਦੇਵਾਂਗਾ। ਬਾਬਾ ਜੀ ਹਿਰਦੇ ਦੀ ਪੱਟੀ ਵਾਚ ਗਏ ਤੇ ਕਹਿਣ ਲੱਗੇ ਵੀ ਇਹ ਤਾਂ ਥੋੜੀ ਹੈ। ਫਿਰ ਮਨ ਵਿੱਚ ਕਹਿੰਦਾ 1,00,000 ਰੁਪਿਆ ਦੇ ਦਿਆਂਗਾ। ਉਸ ਵੇਲੇ 1,00,000 ਬਹੁਤ ਹੁੰਦਾ ਸੀ ਤੇ ਬਾਬਾ ਜੀ ਨੇ ਫਿਰ ਆਖਿਆ ਵੀ ਪੇਟਾ ਥੋੜੀ ਹੈ, ਮਹਾਂਪੁਰਖੋ ਜੋ ਮੰਗੋਗੇ ਦੇਵਾਂਗਾ। ਆਖਿਆ ਬਚਨ ਹੈ।

ਨਿਰੰਕਾਰ ਦੇ ਕਰੋ ਬਖਸ਼ੀਆਂ ਹੋਈਆਂ ਰੂਹਾਂ ਜੋ ਸੰਸਾਰ ਵਿੱਚ ਆ ਕੇ ਇਹ ਚੇਤਾ ਕਰਾਉਂਦੀਆਂ ਨੇ ਕਿ ਐ ਜੀਵ ਤੂੰ ਨਿਰੰਕਾਰ ਨੂੰ ਕਿਉਂ ਵਿਸਾਰਿਆ ਜਿਸ ਪਰਮੇਸ਼ਵਰ ਨੇ ਤੈਨੂੰ ਏਡੀ ਅਮੋਲਕ ਦੇਹੀ ਏਡਾ ਅਮੋਲਕ ਸਮਾਂ ਬਖਸ਼ਿਆ ਤੂੰ ਉਸ ਨਿਰੰਕਾਰ ਨੂੰ ਕਿਉਂ ਵਿਸਾਰਿਆ ਪਿਆਰੀ ਸਾਧ ਸੰਗਤ ਐਸੇ ਸੰਤ ਬ੍ਰਹਮ ਗਿਆਨੀ ਮਹਾਂਪੁਰਖ ਸੰਸਾਰ ਵਿੱਚ ਨਿਤ ਅਵਤਾਰ ਹੁੰਦੇ ਨੇ ਤੇ ਭੁੱਲੇ ਭਟਕੇ ਲੋਕਾਂ ਨੂੰ ਮੁੜ ਸਮਤ ਲਾ ਕੇ ਵਾਹਿਗੁਰੂ ਨਾਲ ਜੋੜਦੇ ਨੇ ਐਸੇ ਮਹਾਂਪੁਰਸ਼ਾਂ ਦੀ ਗਾਥਾ ਅੱਜ ਆਪਾਂ ਸਾਰੇ

ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਨੇ ਨਿਰੰਕਾਰ ਨਾਲ ਜੋੜਿਆ, ਕਿਉਂਕਿ ਆਏ ਤਾਂ ਅਸੀਂ ਨਿਰੰਕਾਰ ਦੇ ਘਰੋਂ ਹਾਂ, ਪਰ ਸੰਸਾਰ ਵਿੱਚ ਆ ਕੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਤਾਂ ਬ੍ਰਹਮ ਗਿਆਨੀ ਮਹਾਂਪੁਰਖ ਰੱਬ ਦੇ ਪਿਆਰੇ ਇਹ ਸਾਨੂੰ ਯਾਦ ਦਿਲਾਉਂਦੇ ਨੇ, ਬਈ ਤੂੰ ਨਾਮ ਜਪਣਾ। ਐਸੇ ਮਹਾਂਪੁਰਖ ਸਨ ਬਾਬਾ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਸ੍ਰੀ ਗੁਰੂ ਨਾਨਕ ਸੱਚੇ

ਅੱਛਾ ਦੇ ਚਰਨਾਂ ਨਾਲ ਲਾਇਆ ਬਾਬਾ ਜੀ ਦੇ ਦਰਸ਼ਨ ਹੀ ਐਸੇ ਸਨ ਕਿ ਜੋ ਕੋਈ ਵੀ ਕਰਦਾ ਸੀ ਨਾਮ ਜਪਣ ਵਾਲਿਆਂ ਦੇ ਦਰਸ਼ਨ ਤੇ ਫਿਰ ਆਪੇ ਪਿਆਰ ਨਾਲ ਮੁਖ ਆਖਦਾ ਸੀ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਨਾਮ ਜਪਣ ਵਾਲਿਆਂ ਦੇ ਦਰਸ਼ਨ ਵਡਭਾਗਿਆਂ ਨੂੰ ਹੁੰਦੇ ਨੇ ਹਜੂਰ ਬਾਣੀ ਚ ਕਹਿੰਦੇ ਨੇ ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀ ਇਹ ਮਹਾਂਪੁਰਖ ਦੀ ਨਿਸ਼ਾਨੀ ਹੈ ਜਿਸ ਨੂੰ ਮਿਲਦਿਆਂ ਹੀ ਅਕਾਲ ਪੁਰਖ ਚੇਤੇ ਆ ਜਾਵੇ ਕਿਉਂਕਿ ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਇਹਨਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਵਸਿਆ ਹੁੰਦਾ ਬਾਬਾ ਜੀ ਨੇ ਕਠੋਰ ਤਪ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਰਿਝਾਇਆ ਸਾਰੀ ਸਾਰੀ ਰਾਤ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੜੇ ਹੋ ਕੇ ਚਵਰ ਕਰਨਾ ਜਦੋਂ ਇੱਕ ਵੇਰਾ ਸੰਤ ਜਸਵੰਤ ਸਿੰਘ ਜੀ ਨੇ ਬਾਬਾ ਜੀ ਨੂੰ ਆਖਿਆ ਇਹ ਰੱਬ ਦੇ ਪਿਆਰੇ ਆਪਾਂ ਨਾਮ ਜਪਣ ਵੱਲ ਤੁਰੇ ਤਾਂ ਹਾਂ ਤੇ ਨਿਤ ਅਰਦਾਸ ਵੀ ਕਰਦੇ ਹੇ ਨਿਰੰਕਾਰ ਤੇਰੇ ਨਾਲ ਸਾਡੀ ਪ੍ਰੀਤ ਹੈ ਪਰ ਜਿਵੇਂ ਮਹਾਂਪੁਰਖੋ ਧੰਨੇ ਨੇ ਠਾਕੁਰ ਨੂੰ ਭੋਗ ਲਵਾਇਆ ਸੀ ਕਿ ਸਾਡੀ ਪ੍ਰੀਤ ਵੀ ਐਸੀ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹੋ ਕੇ ਸਾਡਾ ਭੋਗ ਲਾਉਣ ਤੇ ਬਾਬਾ ਜੀ ਮੁਸਕਰਾ ਪਏ ਆਖਣ ਲੱਗੇ ਜਸਵੰਤ ਸਿੰਘ ਜੀ ਇਸ ਪ੍ਰਸੰਨਤਾ ਨੂੰ ਹਾਸਲ ਕਰਨ ਦੇ ਲਈ ਕਾਲਣਾ ਵੀ ਅੱਤ ਦੀ ਕਮਾਈ ਕਰਨੀ ਪਏਗੀ ਬਹੁਤ ਕਾਲਣਾ ਕਰਨੀ ਪਏਗੀ ਤੇ ਬਾਬਾ ਜਸਵੰਤ ਸਿੰਘ ਜੀ ਕਹਿਣ ਲੱਗੇ ਐ ਰੱਬ ਦੇ ਪਿਆਰਿਓ ਦੁਨੀਆ ਨੂੰ ਛੱਡਿਆ ਘਰ ਬਾਹਰ ਤਿਆਗਿਆ ਜੰਗਲਾਂ ਵਿੱਚ ਆ ਕੇ ਸਮਾਧੀਆਂ ਲਾਈਆਂ ਤੇ ਜੇਕਰ ਗੁਰੂ ਨਾਨਕ ਦੇ ਦਰਸ਼ਨ ਵੀ ਨਾ ਹੋਏ ਤਾਂ ਇਹ ਜਨਮ ਕਿਸ ਲੇਖੇ ਤਾਂ ਬਾਬਾ ਜੀ ਨੇ ਆਖਿਆ ਫਿਰ ਅੱਜ ਤੋਂ ਇਹ ਪ੍ਰਣ ਕਰ ਲਓ ਕਿ ਜਿਤਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਧੰਨ ਗੁਰੂ ਨਾਨਕ ਪ੍ਰਤੱਖ ਆ ਕੇ ਭੋਗ ਨਹੀਂ ਲਗਾਉਂਦੇ ਅਸੀਂ ਵੀ ਉਤਨਾ ਚਿਰ ਪ੍ਰਸਾਦ ਨਹੀਂ ਛਕਣਾ ਬਾਬਾ ਜੀ ਨੇ ਅਰਦਾਸ ਕੀਤੀ ਤੇ ਆਖਿਆ ਜਿਵੇਂ ਲਾਲੋ ਨੇਕ ਦੀ ਕਮਾਈ ਕਰਕੇ ਲਿਆਇਆ ਸੀ ਤੇ ਗੁਰੂ ਨਾਨਕ ਨੇ ਪ੍ਰਸਾਦ ਛਕਿਆ ਸੀ ਅਸੀਂ ਵੀ ਅੱਜ ਤੋਂ ਜੰਗਲਾਂ ਵਿੱਚੋਂ ਲੱਕੜਾਂ ਕੱਟ ਕੇ ਉਹਨਾਂ ਨੂੰ ਵੇਚ ਕੇ ਉਸ ਕਮਾਈ ਵਿੱਚੋਂ ਪ੍ਰਸਾਦ ਤਿਆਰ ਕਰਾਂਗੇ ਫਿਰ ਗੁਰੂ ਨਾਨਕ ਜ਼ਰੂਰ ਅੰਗੀਕਾਰ ਕਰੇਗਾ ਸਾਧ ਸੰਗਤ ਪ੍ਰਸ਼ਾਦ ਤਿਆਰ ਕੀਤਾ ਰੱਖਿਆ ਇੱਕ ਵੇਰਾ ਦੋ ਵੇਰਾ ਜਦੋਂ ਭੋਗ ਨਾ ਲੱਗਿਆ ਤਾਂ ਬਾਬਾ ਜੀ ਨੇ ਆਖਿਆ ਅਸੀਂ ਵੀ ਉਤਨਾ ਚਿਰ ਨਹੀਂ ਛਕਣਾ ਜਿਤਨਾ ਚਿਰ ਗੁਰੂ ਨਾਨਕ ਆਪ ਨਹੀਂ ਭੋਗ ਲਾਉਣਗੇ ਬਿਲਕਦੀਆਂ ਪਈਆਂ ਸਨ ਦੋ ਰੂਹਾਂ ਗੁਰੂ ਨਾਨਕ ਦੇ ਦਰਸ਼ਨ ਲਈ ਤੇ ਤਰਲਾ ਪਾ ਪਾ ਕੇ ਕਹਿੰਦੇ ਨੇ ਕਦੋਂ ਆਵੋਗੇ ਕਦੋਂ ਆ ਕੇ ਪ੍ਰਸਾਦ ਭੋਗ ਲਾਵੋਗੇ ਰੋਜ ਜਾਉਣਾ ਲੱਕੜਾਂ ਕੱਟਣੀਆਂ ਬਾਜ਼ਾਰ ਵਿੱਚ ਵੇਚਣੀਆਂ ਤੇ ਆ ਕੇ ਅਰਦਾਸ ਕਰਨੀ ਅੱਜ 6-7 ਦਿਹਾੜੇ ਹੋ ਗਏ ਜਦੋਂ ਭੋਗ ਨਹੀਂ ਲੱਗਿਆ ਅਰਦਾਸ ਕਰਦੇ ਕਰਦੇ ਬਾਬਾ ਜੀ ਦਾ ਸਰੀਰ ਨਿਢਾਲ ਹੋ ਗਿਆ ਕਿਉਂਕਿ 6-7 ਦਿਹਾੜਿਆਂ ਤੋਂ ਸਰੀਰ ਦੇ ਅੰਦਰ ਅੰਨ ਦਾ ਇੱਕ ਦਾਣਾ ਵੀ ਨਹੀਂ ਸੀ ਗਿਆ ਦੇਖੋ ਕਿਹੜੀ ਪ੍ਰੀਤ ਸੀ ਬਾਬਾ ਜੀ ਦੀ ਸਰ ਸੰਗਤ ਬੋਲੋ ਸ੍ਰੀ ਵਾਹਿਗੁਰੂ ਏਡੀ ਪ੍ਰੀਤ ਪਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੇ ਇੱਕ ਵੀ ਅੰਨ ਦਾ ਦਾਣਾ ਅੰਦਰ ਨਾ ਗਿਆ ਤੇ ਸਰੀਰ ਨਿਢਾਲ ਹੋ ਕੇ ਗਿਰ ਪਿਆ ਜਦੋਂ ਗਿਰ ਗਏ ਬਾਬਾ ਜੀ ਤਾਂ ਬਾਬਾ ਜਸਵੰਤ ਸਿੰਘ ਜੀ ਨੂੰ ਕਿਆ ਆਖਣ ਲੱਗੇ ਵੀ ਰਾਗਾ ਸਿਆ ਹੁਣ ਤਾਂ ਸ਼ਬਦ ਪੜ੍ਹ

ਉਸੇ ਵੇਲੇ ਸਤਿਗੁਰਾਂ ਦੀ ਰਹਿਮਤ ਹੋਈ, ਪ੍ਰੀਖਿਆ ਦੀਆਂ ਘੜੀਆਂ ਪੂਰੀਆਂ ਹੋਈਆਂ ਤੇ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਤੱਖ ਗੁਰੂ ਨਾਨਕ ਪ੍ਰਗਟ ਹੋਏ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਪ੍ਰਤੱਖ ਪ੍ਰਗਟ ਹੋ ਕੇ ਭੋਗ ਛਕਿਆ ਤੇ ਫਿਰ ਪਿਆਰ ਨਾਲ ਆਖਦੇ ਨੇ, ਰਾਗਾ ਸਿਆ ਤੈਨੂੰ ਕੀ ਚਾਹੀਦਾ ਜੋ ਇਤਨੀ ਬੰਦਗੀ ਕਰ ਰਹੇ। ਤਾਂ ਬਾਬਾ ਜਸਵੰਤ ਸਿੰਘ ਜੀ ਨੇ ਆਖਿਆ, ਮਹਾਰਾਜ ਤੁਹਾਡੇ ਦਰਸ਼ਨ ਚਾਹੀਦੇ ਸਨ। ਨਹੀਂ ਰਾਗਾ ਸਿਆ ਕੁਝ ਮੰਗ ਲੈ, ਮਹਾਰਾਜ ਤੁਹਾਡੇ ਦਰਸ਼ਨ ਮਿਲ ਗਏ ਹੋਰ ਕੀ ਚਾਹੀਦਾ। ਨਹੀਂ ਰਾਗਾ ਸਿਆ ਸਾਡਾ ਤੀਸਰਾ ਬਚਨ ਹੈ ਕੁਝ ਮੰਗ। ਆਖਿਆ ਫਿਰ ਇੱਕ ਕਿਰਪਾ ਕਰਦੀ, ਜਦੋਂ ਵੀ ਮੈਂ ਕੀਰਤਨ ਕਰਾਂ ਤਾਂ ਇਸੇ ਤਰ੍ਹਾਂ ਮੈਨੂੰ ਆਪਣੇ ਸੋਹਣੇ ਦਰਸ਼ਨ ਦਿੰਦੇ ਰਹਿਣਾ। ਤੇ ਬਾਬਾ ਜੀ ਨੂੰ ਸਾਹਿਬ ਜੀ ਨੇ ਆਖਿਆ, ਐ ਰਿਕੀ ਜੀ ਤੁਸੀਂ ਕੀ ਲੈਣਾ ਹੈ? ਬਾਬਾ ਜੀ ਆਖਣ ਲੱਗੇ, ਗਰੀਬ ਨਿਵਾਜ ਮੈਨੂੰ ਤਾਂ ਮੰਗਣਾ ਹੀ ਕੋਈ ਨਹੀਂ ਆਉਂਦਾ, ਮੈਂ ਤੇਰੇ ਕੋਲੋਂ ਕੀ ਮੰਗਾਂ? ਸਾਹਿਬ ਜੀ ਨੇ ਆਖਿਆ, ਨਹੀਂ ਰਿਖੀ ਜੀ ਕੁਝ ਤਾਂ ਮੰਗੋ। ਨਹੀਂ ਮੇਰਾ ਦੇ ਸਾਈ ਮੈਨੂੰ ਮੰਗਣਾ ਨਹੀਂ ਆਉਂਦਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਣ ਲੱਗੇ, ਕੁਝ ਮੰਗੋ ਬਈ। ਤਾਂ ਆਖਿਆ, ਮਹਾਰਾਜ ਮੰਗਣਾ ਤਾਂ ਨਹੀਂ ਆਉਂਦਾ ਪਰ ਕਿਰਪਾ ਕਰਦੀ ਇਸੇ ਤਰ੍ਹਾਂ ਜਦੋਂ ਵੀ ਪ੍ਰਸਾਦ ਤਿਆਰ ਕਰਾਂ ਤੇ ਮੇਰਾ ਗਰੀਬ ਦਾ ਪ੍ਰਵਾਨ ਕਰ ਲੈਣ ਜਿੱਥੇ ਆਪ ਨੇ ਬਾਈ ਲਾਲੋ ਦੇ ਖੋਦਰੇ ਦੀ ਰੋਟੀ।

ਪਰ ਰੱਬ ਦੇ ਪਿਆਰੇ ਤਾਂ ਰੱਬ ਨੂੰ ਹੀ ਮੰਗ ਲੈਂਦੇ ਨੇ। ਤਾਂ ਇਸ ਤਰ੍ਹਾਂ ਬਾਬਾ ਜੀ ਨੇ ਪੂਰਨੇ ਪਾਏ ਕਿ ਕਿਵੇਂ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੀਤ ਪਾਉਣੀ, ਕਿਵੇਂ ਹਾਜ਼ਰ ਨਾਜ਼ਰ ਸਮਝ ਕੇ ਭੋਗ ਲਗਾਉਣੀ। ਆਪ ਕਿਆ ਕਰਦੇ ਸਨ, ਜਦੋਂ ਵੀ ਪ੍ਰਸਾਦ ਛਕੀਏ ਤਾਂ ਆਖੀਏ ਗੁਰੂ ਨਾਨਕ ਤੇਰਾ ਦਿੱਤਾ ਖਾਰੇ, ਜਦੋਂ ਵੀ ਪਹਿਨੀਏ ਤਾਂ ਆਖੀਏ ਗੁਰੂ ਨਾਨਕ ਤੇਰਾ ਦਿੱਤਾ ਖਾਦਾ ਪਹਿਨ ਰਹੇ ਹਾਂ, ਤੇਰੀ ਬਖਸ਼ੀ ਸਦਕਾ ਸਾਰੀਆਂ ਖੁਸ਼ੀਆਂ।

ਗੁਰੂ ਤੇ ਪ੍ਰਤੀਤ ਲਿਆਵੇਂਗਾ, ਗੁਰੂ ਨਾਲ ਪ੍ਰੀਤ ਪਾਵੇਂਗਾ, ਪਿਆਰ ਕਰੇਗਾ ਤਾਂ ਗੁਰੂ ਤੇਰੇ ਸਾਰੇ ਕਾਰਜ ਸਵਾਰੇਗਾ। ਅਚਿੰਤ ਕਾਜ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ ਵਾਹਿਗੁਰੂ ਆਪ ਉਹਨਾਂ ਦੇ ਕਾਜ ਸਵਾਰਦਾ। ਇਸ ਤਰ੍ਹਾਂ ਹਰ ਕਿਸੇ ਨੂੰ ਜਿਵੇਂ ਵੀ ਹੋਣਾ, ਬਾਬਾ ਜੀ ਨੇ ਉਹਦੀ ਸੁਰਤੀ ਨਿਰੰਕਾਰ ਦੇ ਚਰਨਾਂ ਨਾਲ ਜੋੜ ਦੇਣੀ। ਇਸੇ ਲਈ ਤਾਂ ਅੱਜ ਸੰਗਤਾਂ

ਤਾਂ ਬਾਬਾ ਜੀ ਨੇ ਸਹਿਸ ਭਾਈ ਆਖਿਆ ਬਈ ਤੁਹਾਨੂੰ ਵੱਡੇ ਕਾਮਿਆਂ ਨੂੰ ਕਿੱਥੋਂ ਵੇਲ ਲੱਗ ਗਈ ਸਤਸੰਗ ਕਰਨ ਦੀ। ਆਖਿਆ ਬਾਬਾ ਜੀ ਕੀ ਕਰੀਏ, ਕੰਮ ਹੀ ਐਸਾ, ਪਹਿਲਾ ਕੰਮ ਖਤਮ ਕੀਤਾ ਸੀ, ਨਵਾਂ ਸ਼ੁਰੂ ਕਰਨ ਲੱਗੇ ਸਾਂ, ਸੋਚਿਆ ਦਰਸ਼ਨ ਕਰ ਆਈਏ। ਤੇ ਫਿਰ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਕੀ ਕਰੀਏ, ਨਿਤਨੇਮ ਦਾ ਵੇਲਾ ਹੀ ਨਹੀਂ ਮਿਲਦਾ। ਤਾਂ ਬਾਬਾ ਜੀ ਨੇ ਆਖਿਆ ਸਰਦਾਰ ਬੂਟਾ ਸਿੰਘ ਤੇ ਸਰਦਾਰ ਰੂੜ ਸਿੰਘ ਨੂੰ ਆਖਿਆ ਬਈ ਗੁਰਮੁਖੋ, ਜੇ ਨਾਮ ਜਪਣ ਦਾ ਵੇਲਾ

ਸਾ ਚਲਾਉਂਦੇ ਹੋ ਤਾਂ ਮੁੱਖ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ। ਜਦੋਂ ਲੱਕੜ ਉੱਪਰ ਆਰੀ ਚਲਾਉਂਦੇ ਹੋ ਤਾਂ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ। ਆਰੀ ਲੱਕੜ ਨੂੰ ਕੱਟੇਗੀ ਤੇ ਰਸਨਾ ਤੋਂ ਜਪਿਆ ਹੋਇਆ ਵਾਹਿਗੁਰੂ ਤੁਹਾਡੇ ਪਾਪਾਂ ਨੂੰ ਕੱਟੇਗਾ। ਸਾਧ ਸੰਗਤ ਬੋਲੋ।

ਉਹਨੂੰ ਪਰਮੇਸ਼ਵਰ ਨਾਲ ਜੋੜ ਦਿੰਦੇ, ਕਿਉਂਕਿ ਰੱਬ ਦੇ ਪਿਆਰੇ ਤਾਂ ਆਉਂਦੇ ਹੀ ਨਾਮ ਜਪਾਉਣ ਲਈ। ਹੇ ਬਾਬਾ ਜੀ, ਤੁਹਾਨੂੰ ਤੁਹਾਡੀਆਂ

ਹਰ ਪੰਕਤੀ ਵਿੱਚ ਜੀਵਨ ਦੀ ਸੋਝੀ ਹੈ। ਇਸ ਸੋਝੀ ਨੂੰ ਸੁਣਿਓ ਵੀ ਤੇ ਚੱਲਿਓ ਵੀ, ਦਾਸ ਗਰੀਬ ਦਾ ਵੀ ਭਲਾ ਹੋ ਜਾਏਗਾ।

ਜੋ ਕਲਗੀ ਧਰ ਤੋਂ ਸਿੱਖਿਆ ਮਿਲੀ ਉਹ ਰਹਿਤਨਾਮੇ ਚ ਪੰਕਤੀਆਂ ਦਰਜ ਕੀਤੀਆਂ, ਸੋਝੀ ਦਰਜ ਕੀਤੀ ਏ। ਉਹ ਸੋਝੀ ਸਰਵਣ ਕਰਿਓ ਜੀ ਤੇ ਨਾਲੇ ਧਾਰਣੀ ਬਣਿਓ, ਗੌਰ ਕਰਿਓ ਜੀ।

0: ਦੋ ਵਾਰੀ ਵਾਹਿਗੁਰੂ ਤੇਰੇ ਮੁਖੋਂ ਨਿਕਲਿਆ, ਦੋ ਵਾਰੀ ਉਹਦੇ ਮੁਖੋਂ ਨਿਕਲਿਆ। ਸਿੱਖ ਨੂੰ ਸਿੱਖ ਮਿਲਿਆ, ਵਿੱਚ ਨਾਮ ਸ਼ਾਮਲ ਹੋ ਗਿਆ। ਆਖੋ ਸਤਨਾਮ
1: ਵਾਹਿਗੁਰੂ।
0: ਸਿੱਖ ਨੂੰ ਸਿੱਖ ਮਿਲੇ। ਅਸੀਂ ਇੰਨਾ ਹੀ ਪੁੱਛੀਏ ਕੀ ਹਾਲ ਹੈ ਬੱਚਿਆਂ ਦਾ, ਕੀ ਹਾਲ ਹੈ, ਨਾਮ ਤੇ ਨਹੀਂ ਨਾ ਚੇਤੇ ਆਇਆ। ਜਦੋਂ ਫਤਿਹ ਬੁਲਾਵਾਂਗੇ, ਕੰਨਾਂ ਨੂੰ ਵੀ ਨਾਮ ਚੇਤੇ ਆਏਗਾ, ਰਸਨਾਂ ਨੂੰ ਵੀ ਨਾਮ। ਸੋਜੀ ਪਾਈ।

ਕੇਸਾਂ ਨੂੰ ਬਹੁਤ ਮਹਾਨਤਾ ਦਿੱਤੀ ਹੈ। ਰਹਿਤਨਾਮੇ ਚ ਪਿਆਰ ਨਾਲ ਸੋਝੀ ਪਾਈ ਏ, ਸਿੱਖ ਦੋ ਵੇਲੇ ਕੰਗਾ ਜ਼ਰੂਰ ਕਰੇ।

ਕਈ ਮਾਇਆ ਵਾਲੀ ਪੱਗ ਬੰਨਦੇ ਨੇ, ਹਫ਼ਤੇ ਬਾਅਦ 15 ਦਿਨਾਂ ਬਾਅਦ ਫਿਰ ਦੂਜੀ ਬੰਨੀ, ਰੋਜ਼ ਉਹ ਧਰ ਲਈ। ਤੇ ਮੇਰੇ ਸਤਿਗੁਰ ਨੇ ਇਹਨੂੰ ਨਾ ਪ੍ਰਵਾਨ ਕੀਤਾ ਹੈ। ਕੀ ਰਸਤਾ ਦਿੱਤਾ ਹੈ?

ਕੇ ਚੁਣ ਕਹਿੰਦੇ ਇੱਕ ਇੱਕ ਪੱਲਾ ਚੁਣ ਕੇ ਬੰਨਣਾ। ਅੱਜ ਕੱਲ੍ਹ ਦੇ ਕਈ ਨੌਜਵਾਨ ਮੁੰਡੇ ਸਿੱਖਾਂ ਦੇ ਬੱਚੇ

ਟੋਪੀ ਪਾਈ ਹੋਈ। ਮਾਇਆ ਦੀ ਪੱਗ ਵੀ ਮਨਾਹੀ ਹੈ ਤੇ ਜਿਹੜੀ ਟੋਪੀ ਸਿਰ ਤੇ ਪਾਉਣੀ ਇਹਦੇ ਉੱਤੇ ਤੇ ਬਹੁਤ ਹੀ ਨਾਰਾਜ਼ਗੀ ਹੈ ਗੁਰੂ ਗੋਬਿੰਦ ਸਿੰਘ ਜੀ। ਇੱਥੋਂ ਤੱਕ ਕਿਹਾ

ਅੱਜ ਕੱਲ੍ਹ ਰਿਵਾਜ ਤੁਰ ਪਿਆ। ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀ ਉਹਦੇ ਤੇ ਇੰਨੀ ਨਾਰਾਜ਼ਗੀ ਹੈ ਜੇ ਸਿੱਖਾਂ ਦੇ ਘਰ ਜਨਮ ਲੈ ਕੇ ਤੂੰ ਟੋਪੀ ਪਾਉਣਾ ਤੈਨੂੰ ਸੱਤ ਜਨਮ ਕੋੜੀ ਦੇ ਮਿਲਣਗੇ। ਉਚਾਰਨ ਕਰੋ ਸਤਨਾਮ।

ਇੰਨਾ ਸਮਾਂ ਦੇ ਹੀ ਨਾ ਸਕੇ ਤੇ ਸਤਿਗੁਰੂ ਜੀ ਕਹਿੰਦੇ ਸਿੱਖ ਘੱਟ ਤੋਂ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਅੰਨ ਦਾ ਦਾਣਾ ਮੁੱਖ ਨੂੰ ਲਾਵੇ। ਅੱਕ ਸਤਨਾਮ। ਇੱਕ ਮਹਾਰਾਜ ਨੇ ਬਚਨ ਕੀਤਾ ਜੀ, ਗੌਰ ਕਰਿਓ ਜੀ, ਇਹ ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਦਾ ਬਚਨ ਹੈ ਜਿਹੜਾ ਹੁਣ ਸੁਣਾਉਣ ਲੱਗਿਆ।

ਤੇ ਸੌਣ ਲੱਗਿਆ ਕੀਰਤਨ ਸੋਹਲਾ ਪੜੇ। ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸੀ, ਸਿੱਖ ਪੰਜ ਇਸ਼ਨਾਨਾ ਕਰਕੇ, ਪੰਜ ਇਸ਼ਨਾਨਾ ਨੇ ਜੀ, ਦੋ ਪੈਰ ਗਿੱਟਿਆਂ ਤੱਕ ਧੋਣੇ, ਦੋ ਹੱਥ ਧੋਣੇ ਤੇ ਮੁੱਖ ਤੇ ਛਿੱਟੇ ਮਾਰਨੇ ਨੂੰ ਪੰਜ ਇਸ਼ਨਾਨਾ ਕਹਿੰਦੇ। ਇਹ ਬਾਬਾ ਜੀ ਵਚਨ ਕਰਦੇ ਸੀ, ਸਿੱਖ ਸੌਣ ਵੇਲੇ ਪੰਜ ਇਸ਼ਨਾਨਾ ਕਰਕੇ ਸਰਾਣੇ ਵਾਲੇ ਬੰਨੇ ਮੁੱਖ ਕਰਕੇ ਗੁਰੂ ਨਾਨਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀਰਤਨ ਸੋਹਲਾ ਕਰਕੇ ਸੋਵੇਂ, ਅਰਦਾਸ ਕਰਕੇ ਸੋਵੇਂ। ਆਖਦੇ ਸਨ ਜਿਹੜਾ ਇੰਜ ਪ੍ਰੇਮ ਨਾਲ ਕੀਰਤਨ ਸੋਹਲਾ ਕਰਕੇ ਸੋਵੇਂ ਭਾਈ, ਉਹਨੂੰ ਸਾਰੀ ਰਾਤ ਕੋਈ ਭੈੜਾ ਸੁਪਨਾ ਨਹੀਂ ਆਉਂਦਾ। ਅਤ ਸਤਨਾਮ। ਦੂਜਾ ਆਖਦੇ ਸਨ ਉਹਨੂੰ ਜਿਹੜਾ ਇਤਨਾ ਪੰਜ ਇਸ਼ਨਾਨਾ ਕਰਕੇ ਸਨਾਣਿਆਂ ਨੇ ਬੱਲੇ ਮੁੱਖ ਕਰਕੇ ਕੀਰਤਨ ਸੋਹਲਾ ਕਰਕੇ ਸੋਵੇਂ, ਆਖਦੇ ਸਨ ਸਾਰੀ ਰਾਤ ਗੁਰੂ ਨਾਨਕ ਨੂੰ ਉਹਦੇ ਘਰ ਪਹਿਰਾ ਦੇਣਾ ਪੈਂਦਾ। ਆਖੋ ਸਤਨਾਮ। ਇਸ ਲਈ ਉਪਦੇਸ਼ ਦਿੱਤਾ ਹੈ।

0: ਇਹ ਹਜ਼ੂਰ ਨੇ ਸਾਨੂੰ ਪੂਰਨੇ ਪਾ ਕੇ ਦੱਸੇ ਹਨ ਕਿ ਕਿਵੇਂ ਗੁਰਸਿੱਖ ਨੇ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਹੋਇਆਂ ਵੀ ਗੁਰੂ ਅੱਗੇ ਇਹ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ, ਅਸੀਂ ਗੁਨਾਹਗਾਰ ਹਾਂ, ਅਸੀਂ ਤੇਰੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰ ਸਕੇ, ਤਾਂ ਹੀ ਤੇਰੇ ਜਪਾਂ ਤਪਾਂ ਨੂੰ ਫਲ ਲੱਗੇਗਾ ਜੇ ਨਮਰਤਾ ਦੇ ਨਾਲ ਤੂੰ ਇਹ ਅਰਦਾਸ ਕਰੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ, ਜੋ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਵਕਤ ਹੋਏ, ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਜਿੱਥੇ ਸਾਡੇ ਕਲਯੁਗੀ ਜੀਵਾਂ ਤੇ ਪਰਉਪਕਾਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਉਸ ਦੇ ਲਿਖਾਰੀ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ। ਇੱਕ ਵਾਰ ਆਪ ਜਾ ਰਹੇ ਹਨ ਤੇ ਪਿੱਛੇ ਬੜੀਆਂ ਸੰਗਤਾਂ ਜਾ ਰਹੀਆਂ ਹਨ, ਸਾਧ ਸੰਗਤ ਬੋਲੋ ਤੇਰੀ ਵਾਰੀ। ਬੜੀਆਂ ਸੰਗਤਾਂ ਮਗਰ ਜਾ ਰਹੀਆਂ ਹਨ ਔਰ ਕਿਸੇ ਨੇ ਦੇਖਿਆ ਭਾਈ ਇਹ ਕਿੱਡੀ ਮਹਾਨ ਹਸਤੀ ਹੋਵੇਗੀ ਜਿਹਦੇ ਮਗਰ ਐਨੀ ਸੰਗਤ ਜਾ ਰਹੀ ਹੈ। ਆ ਕਈ ਵਾਰਾਂ ਚਾਰ ਬੰਦੇ ਮਗਰ ਲੱਗ ਜਾਣ, ਮਨੁੱਖ ਹੋਰ ਦਾ ਹੋਰ ਹੀ ਹੋ ਜਾਂਦਾ, ਤੇ ਚਾਰ ਬੰਦੇ ਮੱਥੇ ਟੇਕਣ ਲੱਗ ਪੈਣ ਤਾਂ ਆਪਣੇ ਆਪ ਨੂੰ ਰੱਬ ਹੀ ਸਮਝ ਬੈਠਦਾ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਿੱਡੀ ਮਹਾਨ ਹਸਤੀ ਸਨ ਔਰ ਕਿੱਡੀ ਨਿਮਰਤਾ ਸੀ ਉਨ੍ਹਾਂ ਵਿਚ, ਉਨ੍ਹਾਂ ਨੇ ਇਕ ਨਮੂਨਾ ਦੱਸਿਆ ਨਿਮਰਤਾ ਦਾ। ਬੜੀ ਸੰਗਤ ਮਗਰ ਜਾ ਰਹੀ ਹੈ, ਭਾਈ ਸਾਹਿਬ ਜਾ ਰਹੇ ਹਨ, ਕਿਸੇ ਨੇ ਦੇਖਿਆ ਬਈ ਇਹ ਕਿੱਡੀ ਮਹਾਨ ਹਸਤੀ ਹੋਵੇਗੀ ਜਿਹਦੇ ਮਗਰ ਐਨੀ ਸੰਗਤ ਜਾ ਰਹੀ ਹੈ, ਤੇ ਪੁੱਛਣ ਲੱਗਾ ਬਈ ਇਹ ਕੌਣ ਸਾਧ ਹਨ। ਧਿਆਨ ਦੇਣਾ, ਪੁੱਛਿਆ ਬਈ ਇਹਨਾਂ ਦੀ ਤਾਰੀਫ ਕਿਆ ਹੈ, ਤਾਂ ਭਾਈ ਸਾਹਿਬ ਨੇ ਇਹ ਸੁਣ ਲਿਆ ਤੇ ਆਪ ਹੀ ਉਰੇ ਆ ਗਏ। ਕਹਿਣ ਲੱਗੇ ਭਾਈ ਪਿਆਰਿਆ, ਜੇ ਮੇਰੇ ਬਾਰੇ ਕੁਝ ਪੁੱਛਣਾ ਹੀ ਤਾਂ ਸੰਗਤਾਂ ਨੂੰ ਨਾ ਪੁੱਛ, ਮੈਨੂੰ ਪੁੱਛ। ਆਖਿਆ ਜੇ ਮੇਰੇ ਬਾਰੇ ਕੁਝ ਪੁੱਛਣਾ ਹੈ ਤਾਂ ਇਹਨਾਂ ਲੋਕਾਂ ਨੂੰ ਨਾ ਪੁੱਛ, ਕਿਉਂਕਿ ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ ਹੈ ਤੇ ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ ਜੋ ਕੁਝ ਮੈਂ ਹਾਂ। ਅਸੀਂ ਵੀ ਆਪਣਾ ਪਰਿਚੇ ਕਰਾਉਂਦੇ ਹਾਂ, ਕਈ ਵਾਰ ਨਿਮਰਤਾ ਦਾ ਸ਼ਬਦ ਵੀ ਕਹਿ ਰਹੇ ਹੋਈਏ ਤੇ ਪਿੱਛੇ ਵੱਡਾ ਹੰਕਾਰ ਲੁਕਿਆ ਹੁੰਦਾ। ਕਈ ਵਾਰ ਨਿਮਰਤਾ ਦੀ ਗੱਲ ਕਰਦਿਆਂ ਵੀ ਹੰਕਾਰ ਦੀ ਗੱਲ ਕਰ ਜਾਂਦੇ ਹਾਂ, ਤੇ ਆਪਣੇ ਲਈ ਚੰਗੇ ਤੋਂ ਚੰਗਾ ਸ਼ਬਦ ਵਰਤਣ ਦਾ ਯਤਨ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਆਪਣਾ ਪਰਿਚੇ ਕਰਾ ਰਹੇ ਹਨ। ਆਖਿਆ ਜੇ ਮੇਰੇ ਬਾਰੇ ਪੁੱਛਣਾ ਹੈ ਤਾਂ ਇਹਨਾਂ ਨੂੰ ਨਾ ਪੁੱਛ, ਮੈਨੂੰ ਪੁੱਛ। ਆਖਿਆ ਜੀ ਤੁਸੀਂ ਦੱਸ ਦਿਓ, ਤਾਂ ਭਾਈ ਸਾਹਿਬ ਕਹਿੰਦੇ ਹਨ, ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ। ਆਖਿਆ ਜੇ ਮੇਰੇ ਬਾਰੇ ਪੁੱਛਣਾ ਹੀ ਨਾ, ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ, ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ। ਆਖਿਆ ਜੀ ਤੁਸੀਂ ਦੱਸ ਦਿਓ, ਤਾਂ ਭਾਈ ਸਾਹਿਬ ਕਹਿੰਦੇ ਹਨ ਕਿ ਹਉ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਗਣ ਮੈਂ ਕੋਈ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਕਹਿੰਦੇ ਹਨ ਇਹ ਈਸ਼ਵਰ ਦਾ ਦਰਬਾਰ ਹੀ ਐਸਾ ਪਤਿਤ ਨੂੰ ਪਾਵਨ ਕਰਨ ਵਾਲਾ ਦਰਬਾਰ ਹੈ ਕਿ ਜਿੱਥੇ ਮੇਰੇ ਵਰਗੇ ਅਪਰਾਧੀ ਨੂੰ ਥਾਂ ਮਿਲ ਗਈ। ਸਾਧ ਸੰਗਤ ਬੋਲੋ ਸ੍ਰੀ ਭਾਈ ਗੁਰੂ। ਭਾਈ ਸਾਹਿਬ ਕਹਿੰਦੇ ਹਨ ਮੈਂ ਰੋਮ ਰੋਮ ਗੁਨਾਹਗਾਰ ਹਾਂ, ਪਰ 22 ਔਗਣ ਮੇਰੇ ਵਿੱਚ ਸਭ ਤੋਂ ਵੱਡੇ ਹਨ ਜੋ ਇਹਦੇ ਵਿੱਚ ਭਾਈ ਸਾਹਿਬ ਨੇ ਦੱਸੇ, ਔਰ ਮੈਂ ਸਮਝਦਾ ਹਾਂ ਇਹ ਔਗਣ ਉਹੀ ਦੱਸ ਸਕਦਾ ਜਿਸ ਨੇ ਇਹਨਾਂ ਅਵਗੁਣਾਂ ਤੋਂ ਫਤਿਹ ਪ੍ਰਾਪਤ ਕੀਤੀ ਹੋਵੇ। ਸਾਧ ਸੰਗਤ ਬੋਲੋ ਸ੍ਰੀ ਭਾਈ ਗੁਰੂ। ਇਹ ਉਹੀ ਗੱਲ ਕਹਿ ਸਕਦਾ ਨਾ, ਮੈਂ ਗੁਨਾਹਗਾਰ ਹਾਂ, ਨਹੀਂ ਤੇ ਹਰ ਮਨੁੱਖ ਨੇ ਆਪਣੇ ਗੁਨਾਹਾਂ ਦੀ ਪੋਟਲੀ ਮਗਰ ਬੰਨੀ ਹੈ ਤੇ ਲੋਕਾਂ ਦੇ ਗੁਨਾਹ ਦੀ ਪੋਟਲੀ ਅੱਗੇ ਬੰਨੀ ਹੋਈ ਹੈ। ਹਮੇਸ਼ਾ ਦੂਸਰੇ ਦੇ ਹੀ ਔਗਣ ਵੇਖਦਾ ਮਨੁੱਖ ਦੀ ਸ਼ੁਰੂ ਤੋਂ ਇਹੀ ਆਦਤ, ਤੇ ਆਪਣੇ ਗੁਨਾਹਾਂ ਦੀ ਪੋਟਲੀ ਉਸਨੇ ਮਗਰ ਬੰਨੀ ਹੋਈ ਹੈ, ਮਗਰ ਨਾ ਧਿਆਨ ਕਰੇਗਾ ਤੇ ਨਾ ਹੀ ਨਜ਼ਰ ਆਉਣੇ ਹਨ।
1: ਸੱਚ ਸਕੇ ਬੋਲੋ ਸ੍ਰੀ ਵਾਹਿਗੁਰੂ।
0: ਪਰ ਹਜ਼ੂਰ ਬਾਣੀ ਵਿੱਚ ਕਹਿੰਦੇ ਹਨ ਕਿ ਜੇ ਔਗਣ ਦੇਖਣੇ ਹਨ ਤਾਂ ਆਪਣੇ ਅੰਦਰ ਝਾਤੀ ਪਾ, ਤੇ ਜੇ ਗੁਣ ਗਾਣੇ ਹਨ ਤਾਂ ਕਿਸੇ ਮਨੁੱਖ ਦੇ ਵੀ ਨਾ ਗਾ, ਉਸ ਈਸ਼ਵਰ ਦੇ ਸਾਈਂ ਦੇ ਅਕਾਲ ਪੁਰਖ ਦੇ ਗੁਣ ਗਾ, ਤੇਰਾ ਮਨੁੱਖਾ ਜਨਮ ਸਫਲ ਹੋ ਜਾਵੇਗਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਆ ਜੋ ਤੁਸੀਂ ਸਰਵਣ ਕਰ ਰਹੇ ਹੋ ਨਾ, ਦਇਆ ਕੇ ਦਿਆਲ ਮੋਹੇ ਪਤਤ ਉਧਾਰੀਏ, ਇਹ ਕਿੱਡੇ ਪਿਆਰ ਦੇ ਨਾਲ ਭਾਈ ਸਾਹਿਬ ਗੁਰਦਾਸ ਜੀ ਇੱਕ ਤਰਲਾ ਲੈ ਰਹੇ ਹਨ।

اپنے آپ تو ڈر لگتا ہے پیا. میرا روپ بگڑیا ہوا بھیانک ہے. مبارک ہے جدو بندے نو اپنے آپ کو ڈر لگن لگ پے نا, وہ سما منک دے بدل جان واسطے بڑا مبارک ہے. منک دے چنگے بنن دے دن آئے سمجھ. جس دن بندے نو اپنے اندر پھیلے ہوئے اوگن نظر آ جان, دھن گرو نانک نے انہوں اوگنا تے سٹ نظر پوائی. کہندے میں ویکھدا پاو دھن گرو نانک دے اس شبد دوارا اسی ویکھنا ہے اپنے اندر, تے دیکھنا ہے سارا کچھ بہت کچھ نظر آ جائے گا جی. سارا کچھ نہیں تے بہتا کچھ نظر آ جائے گا. ایک سوان دو سوانی نال, ایک تا میرے اندر کتا پونک رہا ہے, وہ دو کتیاں پونک رہی ہیں. لوبھ کتا آشا تے ترشنا وہ رلیاں ہوئی کتیاں. ہر امرت ویلے ہر دن چڑھتے پلک پلک لفظ جڑا ہے یہ اگر آپ بالکل صحیح لفظ ارتھ واسطے لبھیے انگریزی چا پٹو مارو کہہ سکتے. اگلا چڑھتا دن ہر امرت ویلا ہر چڑھتا دن جس ویلے میں بگتی دے مارگ تے ترنا چاہنا میرے راہ وچ پہنک پہنک کے مینوں اے پریشان کر دے. لوبھ ترشنا تے آشا انہاں دے پہنکن دے نال میرے اندر ہلچل پیدا ہو جاندی. پلکے پہنکے سلاح بیان بڑیاں بھیانک آوازاں کڑ دے. کوڑ چھرا مٹھا مردار. پرانے سمیاں چ کچھ لوگ جنگلی قبیلیاں چ ایسے بھی ہوندے سن جڑے نہ تا لباس چنگا رکھدے سن, نہ انہاں دے کھان پہنن پین دی مریادا سی کوئی, نہ انہاں دے ڈیریاں تے کوئی سماجک مریادا ہی سی. جو مل گیا مار لیا کھا لیا, جنوں ویکھیا لٹ لیا. عام طور تے ساڈے لوگ ساسیاں نوں وی ایسا کر کے جاندے رہے نے, حالانکہ ساسی قوم کچھ ہور سی. اے راجپوتاں دے وہ لوگ سن جڑے ساہس کر کے ہمت کر کے باغی ہو ترے سن, پر کیونکہ تھان تھان پھردیا ہوئے انہاں لوکاں نے بھی چج نال کوئی ٹکانا نہ بنایا, انہاں دی مریادا بھی کھان پین پہنن دی کوئی چنگی نہ رہی. تے عام طور تے سماج وچ انہاں نوں وی اسی نگاہ نال ویکھیا جان لگ پیا جڑے اسبھیا لوک سبھیتا رہت سبھیتا ہین لوک ساڈے سماج وچ بسرے ہوئے سن, جڑے کسے سماج نوں کسے انسانیت دے قانون نوں منن نوں تیار نہیں. غلط کھان پین غلط کام کرن والے تے پھر لوکاں نوں لٹن مارن جو کچھ مل جائے عام طور تے وہ بلے نیولے جو کچھ مل گیا سب کھا لیندے سن. ہن وہ چھرا بھی رکھدے سن, تیر بھی رکھدے سن, ہتھیار رکھتے سن, حالانکہ بیرتا دیا نشانیاں. شستر کول ہونا بہادری دا نشان ہے, لیکن انہاں واسطے جنہاں پرپکار واسطے ورتنا ہوئے جویں تہانوں مہاراج نے بخشے. تے جڑا پرائے برے واسطے کسے دا نقصان کر کے کسے نوں ترفا کے جو سواد لین واسطے ہتھیار ورتے جان تے پھر بڑے بھیانک ہو جان. مہاراج کہندے نے میرے اندر کوڑ دا چھرا میں لک نال بنے. حرام کھانا, کیونکہ مہاراج نے پاون باڑی چ بڑا سپشٹ کیا ہے, حق پرایا نانکا اس سور اس گائے. مسلمانوں واسطے جس طرح سور حرام ہے, ہندوؤں واسطے جس طرح گاں دا ماس حرام ہے, اسی طرح کسے دے حق تے نگاہ رکھنی, کسے دا حق مار کے کھانا, جویں انہاں دوہاں قوماں واسطے دو چیزاں نوں حرام منیا گیا ہے, اسی طرح انسان واسطے پرایا حق حرام ہے. تے مہاراج اگوں یہ بھی کہندے نے گر پیر ہاما تاں بھرے جا مردار نہ کھائے. جے اے حرام دا مردار بندہ نہیں کھاندا تاں گرو پیر بھی باہ پھڑدا, تے جے بندہ کہے میں گرو کا بھی بنیا رہاں گرو دی سانجھ ہی بنی رہے تے میں حق حلال دی بجائے لوکاں دا مار مار کے کھاندا رہاں تاں گرو والوں حامی بھرے جان دی کوئی گنجائش نہیں. مہاراج کہندے نے اس طریقے دے نال میرے اندر حق پرائے دی نگاہ جڑی ہے وہ ایک مردار کھان والی گندی برتی. اس طرح میں بڑا مار خورا بھیانک روپ لے کے پھر رہے.
मैं पत की पंध मेनू अपनी इज्जत का भी कोई ख्याल नहीं ना करनी की कार मेरे अंदर आचरण की रहनी भी कोई लकीर नहीं कोई हद नहीं तेरा एक नाम तारे संसार एक आसरा है कि इस भयानकता तो अपने आप तो लगते डर वाली अवस्था तो इस संसार तो तेरा नाम मेनू बचा सकता इसे आसरे मैं यहा आस एह आधार आस ला के बैठा एक नाम दे आसरे शायद मेरा जीवन बदल जा मुख निंदा आखा दिन रात मैं लोगों के औगण कढ़ के ये सच करके जानना जिन्ना चिर बंदा दूजिया के औगण कढ़ता रहे अपने औगणा ते निगाह ही नहीं पई ते जिन्ना चिर अपने औगणा ते निगाह ना पवे बंदा ठीक किवें होवेगा धन गुरु हर राय साहब सच्चे पातशाह के पावन दरबार च आप जानते हो साहबां दे पास बहुत वड्डा चिकित्सालय सी दवाखाना सी लगभग उस वेले पसरियां मोटियां मोटियां सब बीमारियां दा इलाज महाराज सच्चे पातशाह दी निगरानी हेठ होया करदा सी बड़े बड़े तकड़े सियाने हकीम वैद महाराज ने सेवा च लाए हुए सन ते हर तरह की जड़ी बूटी दवाई जो उस वेले मिल सकण वाली चीज सी वरती जा सकण वाली चीज सी महाराज ने अपने दवाखाने कच कीती सी इथों तक भी दस्या गया है कि एक बार दिल्ली दरबार विच भी एक बहुत वड्डे आकार की हरण की लोड़ पै गई सी हकीमां ने कह दिता ते महाराज के दवाखाने बिना होर किधरों नहीं सी वो एक प्रेमी का मंजा चुक के लियाए घर दे बंदे लिया के वह मंजा रखिया वो कहिंदा मैनू महाराज को लै चलो मरीज जो है रोगी कहिंदा मैनू महाराज के बूहे ते लै चलो वह कहन लगे तेनू दवाखाने विच हकीमां ते वैदां दे हवाले करना है महाराज के दर्शन तू तगड़ा होके कर लई महाराज इत्थे भी आउंदे ने दर्शन बख्शदे ने सतगुरु पातशाह उन्हां रोगियां नू आके नाम जपन निरंकार नाल जुड़न दा उपदेश भी नाल नाल दिंदे रहिंदे दवा दारू भी चलदा रहा कहिंदा नहीं मैनू हुणे लै चलो महाराज एक बारी मैनू वेख लै सियाणियां ने बहुत किया तेनू वैदां ने वेखना हकीमां ने वेखना महाराज दर्शन करने ने नहीं महाराज मैनू वेखण जिद कर बैठा रोगी की जिद बड़ी हुंदी उन्हें कहा चलो कोई नहीं लै चलो मंजा चुके महाराज के बूहे ते लै आए दरबार ने कहा सतगुरु आराम फरमा रहे ने विश्राम कर रहे ने हालांकि सतगुरु ने कहा विश्राम करना उन्हें विश्राम विच भी भगती ते समाधि है उन्होंने इकले हो जाने विच भी समाधि है जपन है सिमरन है पर उपकार की भावना से कुछ व्यवंता होनगियां पर नहीं उसने कहा विश्राम कर रहे ने ਇਹ ਕਹਿਣ ਲੱਗਾ ਮੈਨੂੰ ਇੱਥੇ ਪਿਆ ਰਹਿਣ ਦਿਓ ਜਿਸ ਵੇਲੇ ਉਹ ਬਾਹਰ ਨਿਕਲਣਗੇ ਮੈਨੂੰ ਇੱਕ ਵਾਰੀ ਵੇਖ ਲੈਣ ਫਿਰ ਮੇਰਾ ਦਵਾ ਦਾਰੂ ਸ਼ੁਰੂ ਕਰਿਆ ਆਵਾਜ਼ ਅੰਦਰ ਵੀ ਪਹੁੰਚ ਗਈ ਮਹਾਰਾਜ ਨੇ ਪੁੱਛਿਆ ਕਿਉਂ ਬਈ ਕੀ ਗੱਲ ਹੈ ਦਰਬਾਰ ਨੇ ਦੱਸਿਆ ਮਹਾਰਾਜ ਰੋਗੀ ਆਇਆ ਉਹ ਕਹਿੰਦਾ ਪਹਿਲਾਂ ਮਹਾਰਾਜ ਮੈਨੂੰ ਵੇਖਣ ਫਿਰ ਮੇਰਾ ਇਲਾਜ ਸ਼ੁਰੂ ਕਰੋ ਮਹਾਰਾਜ ਪਾਤਸ਼ਾਹ ਆਪ ਬਾਹਰ ਆ ਗਏ ਧੰਨ ਗੁਰੂ ਹਰ ਰਾਏ ਸਾਹਿਬ ਬਾਹਰ ਆ ਗਏ ਜਿਸ ਵੇਲੇ ਸਾਹਿਬਾਂ ਦੇ ਦਰਸ਼ਨ ਹੋਏ ਉਹ ਜਿਹੜਾ ਪਾਸਾ ਨਹੀਂ ਸੀ ਲੈ ਸਕਦਾ ਨਾ ਪਿਆ ਪਿਆ ਸੱਜਾ ਖੱਬਾ ਪਾਸਾ ਨਹੀਂ ਸੀ ਮੋੜ ਸਕਦਾ ਸਾਰਾ ਸਰੀਰ ਗਲਿਆ ਪਿਆ ਸੀ ਵੈਦਾਂ ਹਕੀਮਾਂ ਨੇ ਜਿਸ ਦੇ ਬਾਰੇ ਜਵਾਬ ਦੇ ਦਿੱਤਾ ਹੋਇਆ ਸੀ ਮਹਾਰਾਜ ਨੂੰ ਵੇਖਦਿਆਂ ਸਾਰ ਛੇਤੀ ਨਾਲ ਉੱਠਣ ਦਾ ਯਤਨ ਕਰਨ ਲੱਗਾ ਸਾਥੀਆਂ ਨੇ ਕਿਹਾ ਪਿਆਰ ਹੋ ਮਹਾਰਾਜ ਨੇ ਵੀ ਇਸ਼ਾਰਾ ਕੀਤਾ ਮਗਰ ਉੱਠ ਕੇ ਬੈਠ ਗਿਆ ਮੰਜੇ ਤੇ ਉੱਠ ਕੇ ਥੱਲੇ ਉਤਰਨ ਲੱਗਾ ਮਹਾਰਾਜ ਕਹਿਣ ਲੱਗੇ ਟਿਕ ਜਾ ਕੀ ਚਾਹੁੰਦਾ ਇਹ ਕਹਿੰਦਾ ਬਸ ਮਹਾਰਾਜ ਮੈਂ ਇਹੀ ਚਾਹੁੰਦਾ ਸਾਂ ਤੁਸੀਂ ਮੈਨੂੰ ਵੇਖ ਲਓ ਸਾਹਿਬਾਂ ਨੇ ਮੁਸਕਰਾ ਕੇ ਇਹੀ ਗੱਲ ਕਹੀ ਭਲਿਆ ਲੋਕਾ ਤੈਨੂੰ ਵੇਖਣਗੇ ਵੈਦ ਹਕੀਮ ਦਵਾਈ ਦੇਣਗੇ ਤੂੰ ਠੀਕ ਹੋ ਜਾਏਗਾ ਆ ਗਏ ਤੇ ਹੁਣ ਤੈਨੂੰ ਠੀਕ ਕਰਕੇ ਤੋਰਾਂਗੇ ਸਾਡੇ ਵੇਖਣ ਵਾਲੀ ਕਿਹੜੀ ਗੱਲ ਹੈ ਸਿਰ ਨੀਵਾਂ ਕਰਕੇ ਕਹਿਣ ਲੱਗਾ ਮਹਾਰਾਜ ਉਹ ਮੈਨੂੰ ਬਾਹਰੋਂ ਵੇਖਣਗੇ ਮਲਮਾਂ ਲਾ ਕੇ ਠੀਕ ਕਰਕੇ ਤੋਰ ਦੇਣਗੇ ਮੇਰੇ ਅੰਦਰ ਕਿੰਨਾ ਕੋਹੜ ਵਰਤਿਆ ਜਿਹੜਾ ਫੁੱਟ ਕੇ ਬਾਹਰ ਆ ਗਿਆ ਤਾਂ ਤੁਹਾਨੂੰ ਹੀ ਦਿਸਣਾ ਵੈਦਾਂ ਹਕੀਮਾਂ ਨੂੰ ਕੋਈ ਨਹੀਂ ਦਿਸਣਾ ਕਿਸ ਕਾਮ ਕ੍ਰੋਧ ਤੇ ਗੰਧ ਨੇ ਮੇਰੇ ਅੰਦਰੋਂ ਮੈਨੂੰ ਰੋਗੀ ਕੀਤਾ ਤੇ ਉਹ ਰੋਗ ਮੇਰੇ ਬਾਹਰ ਚਮੜੀ ਤੇ ਆ ਗਏ ਨੇ ਉਹ ਜਿਹੜੇ ਮੇਰੇ ਅੰਦਰ ਦੇ ਰੋਗ ਨੇ ਉਹ ਵੈਦਾਂ ਤੇ ਹਕੀਮਾਂ ਨੂੰ ਨਜ਼ਰ ਨਹੀਂ ਆਉਂਦੇ ਸਾਹਿਬ ਜੀ ਉਹ ਤਾਂ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਕਿਹਾ ਪਹਿਲਾਂ ਮੈਨੂੰ ਅੰਦਰੋਂ ਠੀਕ ਕਰਨਾ ਸ਼ੁਰੂ ਕਰੋ ਬਾਹਰੋਂ ਠੀਕ ਹੋ ਜਾਵਾਂਗਾ ਤੇ ਠੀਕ ਹੈ ਪਰ ਜੇ ਮੈਂ ਅੰਦਰੋਂ ਰੋਗੀ ਰਹਿ ਗਿਆ ਤੇ ਗੱਲ ਕੀ ਸਾਹਿਬ ਹੱਸ ਪਏ ਕਹਿਣ ਲੱਗੇ ਸ਼ਾਬਾਸ਼ ਜੇ ਤੇਰਾ ਅੰਦਰ ਖਿਆਲ ਵੀ ਪੈ ਗਿਆ ਨਾ ਕਿ ਅੰਦਰ ਕੁਝ ਰੋਗ ਹੈ ਅੰਦਰ ਕੁਝ ਬੁਰਾਈ ਹੈ ਅੰਦਰ ਕੁਝ ਖਰਾਬੀ ਹੈ ਤਾਂ ਹੁਣ ਤੇਰੇ ਠੀਕ ਹੋਣ ਦੇ ਦਿਨ ਆ ਗਏ ਇਹ ਸੱਚ ਕਰਕੇ ਜਾਣਨਾ ਜਿਸ ਵੇਲੇ ਮਨੁੱਖ ਦਾ ਆਪਣੇ ਆਪ ਤੇ ਧਿਆਨ ਹੀ ਪੈ ਜਾਵੇ ਨਾ ਕਿ ਮੇਰੇ ਅੰਦਰ ਕੁਝ ਖਰਾਬੀ ਹੈ ਧੰਨ ਗੁਰੂ ਨਾਨਕ ਕਹਿੰਦੇ ਨੇ ਮੈਨੂੰ ਇੱਜ਼ਤ ਦਾ ਕੋਈ ਖਿਆਲ ਨਹੀਂ ਮੈਨੂੰ ਆਪਣੀ ਕਰਨੀ ਦਾ ਕੋਈ ਖਿਆਲ ਨਹੀਂ ਮੈਂ ਪੱਤ ਕੀ ਬੰਧ ਨਾ ਕਰਨੀ ਕੀ ਕਾਰ ਹੋ ਵਿਗੜੇ ਰੂਪ ਰਹਾਂ ਵਿਕਰਾਲ ਵਿਗੜਿਆ ਹੋਇਆ ਮੇਰਾ ਅੰਦਰ ਦਾ ਰੂਪ ਭਿਆਨਕ ਰੂਪ
तेरा एक नाम तारे संसार मैं एह आस एह आधार मुख निंदा आखा दिन रात इस मूह नाल मैं लोकां दी निंदिया करदिया जिंदगी बिता रहा दिन रात लोकां दीआं बुराईआं कढ़िया पर घर जो ही नीच सनात मैं बड़ा नीच ते कमीना हां कि मैं लोकां दे घरां विच वेखना ध्यान देना लोकां दे घरां वल वेखना आम तौर ते बाणी विच इस सेंस च लिया गया है इस भाव च लिया गया है जेड़ा कोई स्त्री किसी दे मर्द वल वेखे या कोई मर्द किसी दी स्त्री वल लेकिन केवल स्त्रीना तक दी गल नहीं है एक कामी पुरुष अपने घर वल ना वेखदा होया किसी दी इज्जत वल वेखदा है बहुत माड़ी गल एक स्त्री अपने पति दी धर्म पत्नी ना रह के ईमानदार ना रह के किसी मर्द वल मैली निगाह नाल वेखे इस नूं पर घर जोना कहिंदे ने पराए घर वल वेखना लेकिन साडे लोकां दी निगाह इत्थे ही थोड़ा टिकी असीं धन भी लोकां दे घरां दा वेखने वडियाईयां भी लोकां दे घरां दीआं वेखने जो कुछ किसे दे घर च नजर आउंदा है उत्थे ही साडी लोभ दी निगाह टिकी हर चीज ते साडी निगाह मैली हुंदी चली जांदी साहिब कहिंदे ने इस तरह मेरी निगाह लोकां दे घरां विच पै रही पर घर जो ही देखदा हां लोकां दे घरां विच वेखदा हां बड़ा नीच ते कमीना बणै काम क्रोध तन वसै चंडाल ये तुसीं भी जानदे हो कि आम तौर ते बंदा कातल ते खूनी उदों बणदा है जदों इह लोभ दे वस होवे काम दे वस होवे क्रोध दे वस होवे इह खराबियां बंदे कोलों बहुत गुणा कराउंदियां ने साहिब कहिंदे ने इन्हां चंडालां ने मेरे कोलों बड़ा नुकसान कराया अपना भी पराया भी इन्हां चंडालां ने मैनू

ਕੇਸ ਕਈ ਵਾਰੀ ਐਸਾ ਵੀ ਹੋਇਆ ਕਿ ਉਹ ਤਾਂ ਲੋਕ ਜਿਨ੍ਹਾਂ ਦੀ ਗੱਲ ਮਹਾਰਾਜ ਨੇ ਜ਼ਿਕਰ ਕੀਤਾ ਇੱਥੇ, ਉਹ ਲੋਕ ਤਾਂ ਬਾਹਰੋਂ ਵੀ ਗੱਲੇ ਰਹਿੰਦੇ ਸਨ। ਸਫਾਈ ਬਾਹਰਲੇ ਜੀਵਨ ਦੀ ਵੀ ਨਹੀਂ ਰੱਖਦੇ, ਬਾਹਰੋਂ ਵੀ ਮਰਿਆਦਾ ਨਹੀਂ ਰੱਖਦੇ, ਪਰ ਕਈ ਵਾਰੀ ਐਸਾ ਵੀ ਹੋਇਆ ਕਿ ਆਮ ਬੰਦਿਆਂ ਨੇ ਬਾਹਰੋਂ ਜੇ ਬਹੁਤ ਸੋਹਣਾ ਸਾਧਾ ਵਾਲਾ ਵੇਸ ਧਾਰਨ ਬਣਾ ਲਿਆ, ਸੰਤਾਂ ਵਾਲਾ ਵੇਸ ਧਾਰਨ ਕਰ ਲਿਆ। ਸਾਹਿਬ ਕਹਿੰਦੇ ਨੇ ਐਸਾ ਵੀ ਹੋਇਆ। ਹਾਹੀ ਸੁਰਤ ਦਿਮਾਗ ਵਿਚ ਤਾਂ ਇਹ ਹੈ ਕਿ ਮੈਂ ਲੋਕਾਂ ਨੂੰ ਫਸਾਵਾਂ ਕਿਸ ਤਰ੍ਹਾਂ, ਲੋਕ ਫਸਣ ਕਿਸ ਤਰ੍ਹਾਂ, ਮੇਰੀ ਫਾਹੀ ਵਿਚ ਕਿਵੇਂ ਆਉਣ, ਮੈਂ ਲੋਕਾਂ ਨੂੰ ਕਿਸ ਤਰ੍ਹਾਂ ਆਪਣੇ ਚੁੰਗਲ ਚ ਲੈ ਸਕਾਂ। ਮਲੂਕੀ ਵੇਸ ਬਾਹਰੋਂ ਮੇਰਾ ਨੇਕ ਇਨਸਾਨਾਂ ਵਾਲਾ, ਸਾਧਾਂ ਵਾਲਾ, ਫਕੀਰਾਂ ਵਾਲਾ ਵੇਸ ਹੈ। ਓ ਠਗਵਾੜਾ ਠੱਗੀ ਦੇਸ, ਮੈਂ ਠੱਗ ਲੋਕਾਂ ਨੂੰ ਠੱਗਣ ਤੇ ਲੱਗਾ ਹੋਇਆ। ਖਰਾ ਸਿਆਣਾ ਬਹੁਤਾ ਭਾਰ, ਉਂਝ ਤਾਂ ਲੋਕੀ ਮੈਨੂੰ ਸਿਆਣਾ ਸਮਝਦੇ ਨੇ, ਮੈਂ ਆਪਣੇ ਆਪ ਚ ਸਿਆਣਾ ਬਣਦਾ ਵੀ ਬਹੁਤਾ, ਮਗਰ ਠੱਗੀ ਤੇ ਪਾਪ ਦਾ ਭਾਰ ਮੈਂ ਆਪਣੇ ਸਿਰ ਤੇ ਵਧਾਈ ਚਲਿਆ ਜਾ ਰਿਹਾ। ਤਾਨਕ ਰੂਪ ਰਹਾ ਕਰਤਾਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮਾਲਕ ਤੇਰੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਦਾ ਮੈਂ ਸ਼ਾਕਰ ਨਾ ਹੋਇਆ, ਸ਼ੁਕਰਾਨਾ ਨਾ ਕੀਤਾ, ਕਿਰਤ ਕਣ ਬਣ ਗਿਆ। ਜਿਹੜਾ ਬੰਦਾ ਕਿਸੇ ਦਾ ਲੈ ਕੇ ਕਿਸੇ ਦਾ ਖਾ ਕੇ ਫਿਰ ਉਹਦਾ ਵੀ ਬੁਰਾ ਚਿਤਵੇ, ਉਸ ਨੂੰ ਹਰਾਮ ਖੋਰ ਕਹਿ ਦਿੰਦੇ ਆ। ਖਾ ਕੇ ਹਰਾਮ ਕਰਨ ਵਾਲਾ ਜਾਂ ਬਿਨਾਂ ਕੀਤੇ ਖਾਣ ਵਾਲਾ, ਬਿਨਾਂ ਕੁਝ ਕੀਤਿਆਂ ਦੇ ਖਾ ਕੇ ਡਕਾਰ ਮਾਰ ਜਾਣ ਵਾਲਾ ਬੰਦਾ, ਉਸ ਨੂੰ ਹਰਾਮ ਖੋਰ ਕਹਿੰਦੇ। ਜਿਹੜਾ ਹਲਾਲ ਨਹੀਂ ਕਰਦਾ ਖਾਧੇ ਹੋਏ, ਜੋ ਕੁਝ ਉਸ ਨੂੰ ਪ੍ਰਾਪਤ ਹੈ ਉਹਦਾ ਹੱਕ ਅਦਾ ਨਹੀਂ ਕਰਦਾ। ਸਾਹਿਬ ਕਹਿੰਦੇ ਨੇ ਮੈਂ ਤੇਰੀਆਂ ਦਾਤਾਂ ਦਾ ਸ਼ੁਕਰਾਨਾ ਨਾ ਕਰ ਸਕਿਆ, ਨਾ ਮੈਥੋਂ ਕੁਝ ਘਾਲ ਹੋਈ ਤੇ ਨਾ ਮੈਂ ਤੇਰੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰ ਸਕਿਆ, ਬਲਕਿ ਤੈਥੋਂ ਬੇਮੁਖ ਹੋਇਆ ਰਿਹਾ, ਇਸ ਤੋਂ ਵੱਡਾ ਹਰਾਮ ਖੋਰ ਹੋਰ ਕੀ ਹੋਵੇ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੈਂ ਤੇਰੇ ਬੂਹੇ ਤੇ ਤੇਰੇ ਦਰ ਦੇ ਉੱਤੇ ਆ ਕੇ ਕੀ ਮੂੰਹ ਵਿਖਾਵਾਂਗਾ। ਮੇਰੇ ਅੰਦਰ ਕਿੰਨੀ ਦੁਸ਼ਟਤਾਈ ਤੇ ਕਿੰਨਾ ਚੋਰਾਂ ਵਾਲੀ ਗੰਦੀ ਬਿਰਤੀ ਹੈ ਮੇਰੇ ਅੰਦਰ ਪਲ ਰਹੀ। ਨਾਨਕ ਨੀਚ ਕਹੇ ਵਿਚਾਰ, ਤਾਨਕ ਰੂਪ ਰਹਾ ਕਰਤਾਰ, ਮੈਂ ਨਿਮਾਣਾ ਮੈਂ ਨੀਚ, ਇੱਕ ਵਿਚਾਰ ਦੇ ਰਿਹਾ ਹਾਂ ਕਿ ਮੈਂ ਚੰਗੇ ਰੂਪ ਚ ਨਹੀਂ ਰਹਿ ਰਿਹਾ, ਮੈਂ ਕੋਈ ਚੰਗਾ ਜੀਵਨ ਬਤੀਤ ਨਹੀਂ ਕਰ ਰਿਹਾ। ਧੰਨ ਗੁਰੂ ਨਾਨਕ ਦਾ ਇਹ ਸ਼ਬਦ, ਸਾਹਿਬਾਂ ਦੀ ਇਹ ਬਾਣੀ ਸਾਨੂੰ ਆਪਣੇ ਅੰਦਰ ਝਾਤ ਪਾਉਣ ਵਾਸਤੇ ਇੱਕ ਬਹੁਤ ਪਿਆਰੀ ਰੋਸ਼ਨੀ ਹੈ, ਤੇ ਮਨੁੱਖ ਨੂੰ ਜੇ ਆਪਣੇ ਅੰਦਰ

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਮੈਂ ਇਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਇਹ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਔਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ, ਬਹੁਤ ਸਤਾਉਂਦੇ ਨੇ, ਪਰੇਸ਼ਾਨ ਕਰਦੇ ਨੇ। ਆਇਓ ਸ਼ਰਨ ਤੁਹਾਰੇ, ਮੈਂ ਤੇਰੀ ਓਟ ਤੱਕੀਏ ਤੇਰੀ ਸ਼ਰਨ ਆਇਆ, ਕਿਉਂਕਿ ਹੋਰ ਤਾਂ ਕੋਈ ਤਰੀਕਾ ਲੱਭਿਆ ਨਹੀਂ। ਕਰ ਕਰ ਹਾਰਿਓ ਅਣਖ ਬਹੁ ਭਾਤੀ, ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨਹੀਂ ਛੱਡਦੇ। ਛੋਟਾ ਇਕਤ ਹੂੰ ਨਾ ਹੀ, ਇੱਕ ਬਾਤ ਸੁਣ ਤਾਕੀ ਓਟਾ, ਤਾਂਕੀ ਨਹੀਂ ਕਹਿਣਾ ਤਾਕੀ ਤੱਕੀ, ਇੱਕ ਗੱਲ ਸੁਣੀ ਸੀ ਮੈਂ, ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ? ਕਿ ਸਾਧ ਸੰਗਤ ਮਿਟ ਜਾਏ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਉਂਝ ਵੀ ਇਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ, ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ। ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ, ਸਤਸੰਗੀਆਂ ਵਿਚ ਰਲਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਇਆ, ਤਿੰਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵੱਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ

ਇਸ ਭਾਸ਼ਾ ਦੇ ਵਿੱਚ ਇੱਕ ਨਵੇਕਲੀ ਗੱਲ ਹੈ। 35 ਅੱਖਰ ਨੇ, ਓੜਾ ਐੜਾ ਏੜੀ ਸੱਸਾ ਹਾਹਾ। ਹਰ ਅੱਖਰ ਦੀ ਗੁਰੂ ਸਾਹਿਬਾਂ ਨੇ ਵਿਆਖਿਆ ਕੀਤੀ ਹੈ। ਐ ਭਾਈ, ਜਦੋਂ ਤੂੰ ਊੜਾ ਕਵੇਂ ਤੇ ਤੇਰਾ ਧਿਆਨ ਪਰਮੇਸ਼ਰ ਵੱਲ ਚਲਾ ਜਾਵੇ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਪੱਟੀ ਉਚਾਰੀ, ਇੱਕ ਪੱਟੀ ਗੁਰੂ ਅਮਰਦਾਸ ਜੀ ਨੇ, ਜਿਹੜੀ ਆਪ ਸੁਣ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਊੜੈ ਉਪਮਾ ਤਾਂ ਕੀ ਕੀਜੈ, ਜਾਂ ਕਾ ਅੰਤ ਨਾ ਪਾਇਆ, ਸੇਵਤ ਰਹੇ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਪਿਆ। ਤੈਨੂੰ ਊੜੇ ਅੱਖਰ ਦਾ ਉਪਦੇਸ਼ ਹੈ, ਉਹਦੀ ਉਪਮਾ ਉਹਦੀ ਸਿਫਤ ਕਰ, ਜਿਸ ਪਰਮੇਸ਼ਰ ਦਾ ਕਿਸੇ ਨੇ ਅੰਤ ਨਹੀਂ ਪਾਇਆ। ਕੈਸੇ ਅੱਖਰ ਨੇ ਇਹ, ਤੇ ਅੱਖਰਾਂ ਦਾ ਉਪਦੇਸ਼ ਜੋ ਕਿਸੇ ਵੀ ਭਾਸ਼ਾ ਵਿੱਚ ਨਹੀਂ ਮਿਲਦਾ, ਝੱਜੇ ਅੱਖਰ ਦੁਆਰਾ ਧੰਨ ਗੁਰੂ ਅਮਰਦਾਸ ਉਪਦੇਸ਼ ਕਰਦੇ ਨੇ। ਗੁਰੂ ਦਾ ਉਪਦੇਸ਼ ਸੁਣ, ਤਾਂ ਕਿ ਤੈਨੂੰ ਹੋਰ ਕਿਸੇ ਪਾਸੇ ਝਾਕਣਾ ਨਾ।

ਮੈਂ ਹਾਂ, ਮੇਰੇ ਵਰਗਾ ਕੋਈ ਨਹੀਂ। ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਜੋ ਕਰ ਸਕਦਾ ਮੈਂ ਕਰ ਸਕਦਾ, ਇਹ ਜਿਹੜੀ ਮੈਂ ਹੈ ਇਹਨੂੰ ਹਮੇ ਕਿਹਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੀ, ਮੰਮੇ ਅੱਖਰ ਦਾ ਉਪਦੇਸ਼ ਸੁਣ, ਇਹ ਹਮੇ ਰੋਗ ਹੈ, ਇਸ ਨੂੰ ਛੱਡ ਦੇ। ਅੰਤਰ ਆਤਮੇ ਬ੍ਰਹਮ ਨਾ ਚੀਨਿਆ,

ਗੁਰੂ ਸਾਹਿਬ ਜੀ ਕਹਿੰਦੇ ਨੇ ਐ ਮੂੜਿਆ ਘਰ ਘਰ ਮੰਗਦਾ ਫਿਰਨਾ ਤੇ ਦੱਦੇ ਅੱਖਰ ਦੁਆਰਾ ਦੱਦੇ ਦਾਨ ਨਾ ਤੁਧ ਲਿਆ ਉਸ ਪਰਮੇਸ਼ਰ ਕੋਲੋਂ ਨਾਮ ਦਾ

ਇਹ ਸੁਣਦੇ ਸਾਰ ਉਸ ਬ੍ਰਹਮਚਾਰੀ ਨੇ ਕਿਹਾ, ਅਰੇ ਅਮਰਦਾਸ, ਤੂੰ ਨਿਗੋਰਾ ਹੈ, ਤੇਰਾ ਕੋਈ ਗੁਰੂ ਨਹੀਂ। ਅਰੇ ਮੈਨੇ ਤੇਰੇ ਹਾਥ ਕਾ ਖਾਨਾ ਖਾ ਲਿਆ, ਤੇਰੇ ਸਾਥ ਮੈਨੇ ਯਾਤਰਾ ਕੀ, ਤੇਰਾ ਸੰਗ ਕੀਆ, ਤੂਨੇ ਤੋ ਮੇਰਾ ਜਨਮ ਭ੍ਰਿਸ਼ਟ ਕਰ ਦਿਆ। ਅਮਰਦਾਸ, ਤੇਰਾ ਕੋਈ ਗੁਰੂ ਨਹੀਂ, ਤੂੰ ਨਿਗੁਰਾ ਹੈ, ਤੇਰੇ ਹਾਥ ਕਾ ਖਾਨਾ ਖਾ ਲਿਆ, ਤੂਨੇ ਮੇਰਾ ਜਨਮ ਭ੍ਰਿਸ਼ਟ ਕਰ ਦਿਆ। ਇਹ ਕਹਿੰਦਾ ਹੋਇਆ ਬ੍ਰਹਮਚਾਰੀ ਭੱਜ ਗਿਆ। ਪਰ ਗੁਰੂ ਅਮਰਦਾਸ ਜੀ ਨੂੰ ਬੜੀ ਸੱਟ ਲੱਗੀ, ਕਹਿਣ ਲੱਗੇ ਮੇਰਾ ਗੁਰੂ ਕੋਈ ਨਹੀਂ, ਤੇ ਜਿਹਦਾ ਗੁਰੂ ਕੋਈ ਨਹੀਂ ਉਹ ਇੰਨਾ ਮਾੜਾ ਹੁੰਦਾ ਕਿ ਉਹਦਾ ਸਾਥ ਨਹੀਂ ਕਰਨਾ ਚਾਹੀਦਾ, ਉਹਦੇ ਹੱਥ ਦਾ ਬਣਿਆ ਖਾਣਾ ਨਹੀਂ ਖਾਣਾ ਚਾਹੀਦਾ। ਮੈਂ ਇੰਨਾ ਭੈੜਾ ਵਾਂ ਕਿ ਬ੍ਰਹਮਚਾਰੀ ਮੇਰੇ ਹੱਥ ਦਾ ਖਾਣਾ ਛੱਡ ਕੇ ਚਲਾ ਗਿਆ। ਮੈਂ ਨਿਗੁਰਾ ਹਾਂ, ਦੁਖੀ ਮਨ ਦੇ ਨਾਲ ਆਪਣੇ ਪਿੰਡ ਆ ਗਏ। ਇੱਕ ਦਿਨ ਅੰਮ੍ਰਿਤ ਵੇਲੇ

ਅੱਗੂ ਜਵਾਬ ਦਿੱਤਾ, ਪਿਤਾ ਜੀ, ਗੁਰੂ ਨਾਨਕ ਸਾਹਿਬ ਦੀ ਜੋਤ ਹੋਣ ਸਾਡੇ ਪਿਤਾ ਜੀ ਵਿੱਚ ਹੈ, ਉਹ ਹਨ ਗੁਰੂ ਅੰਗਦ ਸਾਹਿਬ। ਇਹ ਸੁਣ ਕੇ ਗੁਰੂ ਅਮਰਦਾਸ ਉਸੇ ਵਕਤ ਤਿਆਰ ਹੋਏ। ਭਾਵੇਂ ਗੁਰੂ ਅਮਰਦਾਸ ਅਤੇ ਗੁਰੂ ਅੰਗਦ ਸਾਹਿਬ ਰਿਸ਼ਤੇ ਵਿੱਚ ਕੁੜਮ ਲੱਗਦੇ ਨੇ, ਪਰ ਕੁੜਮ ਬਣ ਕੇ ਨਹੀਂ, ਸੇਵਕ ਬਣ ਕੇ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਕੋਲ ਆਏ, ਨਮਸਕਾਰ ਕੀਤੀ ਤੇ ਪੁੰਜੇ ਹੀ ਬੈਠ ਗਏ। ਕਿਹਾ, ਮਹਾਰਾਜ, ਮੈਂ ਕੁੜਮ ਬਣ ਕੇ ਨਹੀਂ, ਸੇਵਕ ਬਣ ਕੇ ਆਇਆ। ਮੈਂ ਨਿਗੁਰਾ ਹਾਂ, ਮੈਂ ਗੁਰੂ ਵਾਲਾ ਬਣਨਾ। ਗੁਰੂ ਅੰਗਦ ਸਾਹਿਬ ਦਿਆਲ ਹੋਏ, ਗੁਰੂ ਅਮਰਦਾਸ ਨੂੰ ਆਪਣੇ ਚਰਨੀ ਲਾ ਲਿਆ ਤੇ ਗੁਰੂ ਅਮਰਦਾਸ ਨੇ ਇੰਨੀ ਸੇਵਾ ਕੀਤੀ, ਪਹਿਲਾਂ ਗੁਰੂ ਵਾਲੇ ਬਣੇ ਤੇ ਫਿਰ ਆਪ ਗੁਰੂ ਅਮਰਦਾਸ ਬਣ ਗਏ। ਸੇਵਾ ਸਦਕਾ ਜਦੋਂ ਗੁਰੂ ਬਣੇ, ਫਿਰ ਦੁਨੀਆਂ ਨੂੰ ਉਪਦੇਸ਼ ਕੀਤਾ ਕਿ ਭਾਈ, ਮੇਰਾ ਗੁਰੂ ਕੋਈ ਨਹੀਂ ਸੀ ਜਦੋਂ, ਤੇ ਬ੍ਰਹਮਚਾਰੀ ਨੇ ਤਾਨਾ ਮਾਰਿਆ ਸੀ ਕਿ ਤੂੰ ਨਿਗੁਰਾ ਹੈ, ਤੇਰੇ ਹੱਥ ਦਾ ਖਾਣਾ ਖਾ ਕੇ ਮੇਰਾ ਜਨਮ ਭ੍ਰਿਸ਼ਟ ਹੋ ਗਿਆ। ਇਸ ਕਰਕੇ ਆਓ ਭਾਈ, ਤੁਸੀਂ ਵੀ ਗੁਰੂ ਵਾਲੇ ਬਣੋ।

ਇੱਕ ਘੋੜਾ ਖੜਾ ਕੀਤਾ ਗਿਆ। ਰਾਜੇ ਜਨਕ ਨੇ ਉਹਨਾਂ ਸਾਰਿਆਂ ਨੂੰ ਕਿਹਾ, ਤੁਹਾਡੇ ਵਿੱਚੋਂ

ਉਹਨਾਂ ਲੋਕਾਂ ਦੇ ਮਾਹੌਲ ਵੱਲ ਧਿਆਨ ਨਹੀਂ ਦਿੱਤਾ। ਰਾਜੇ ਜਨਕ ਨੂੰ ਕਿਹਾ, ਮੈਨੂੰ ਭੇਟਾ ਕੀ ਦੇਵੇਗਾ? ਮੇਰੀ ਭੇਟਾ ਜਾਂ ਤੇ ਸਾਰਾ ਰਾਜ ਜਾਂ ਆਪਣੀ ਸਾਰੀ ਧਨ ਦੌਲਤ ਦੇ ਜਾਂ ਆਪਣਾ ਸਰੀਰ ਦੇ ਤੇ ਜਾਂ ਆਪਣਾ ਮਨ ਦੇ। ਰਾਣੀ ਦੇ ਨਾਲ ਸਲਾਹ ਕਰ ਲੈ। ਰਾਣੀ ਨੇ ਕਿਹਾ ਰਾਜੇ ਜਨਕ ਨੂੰ, ਜੇ ਸਾਰਾ ਰਾਜ ਦੇ ਦਿੱਤਾ ਆਪਾਂ ਕੀ ਕਰਾਂਗੇ, ਜੇ ਸਾਰੀ ਧਨ ਦੌਲਤ ਦੇ ਦਿੱਤੀ ਕੰਗਾਲ ਹੋ ਜਾਵਾਂਗੇ, ਜੇ ਤੁਸੀਂ ਆਪਣਾ ਸਰੀਰ

ਕਿਉਂਕਿ ਨਾ ਤੇ ਮਨ ਦਿਖਦਾ ਤੇ ਨਾ ਹੀ ਮਨ ਨੂੰ ਕੋਈ ਫੜ ਸਕਦਾ। ਰਾਜੇ ਜਨਕ ਨੇ ਕਿਹਾ ਅਸ਼ਟਾਵਕਰ ਜੀ ਨੂੰ, ਮਹਾਰਾਜ ਮੈਂ ਆਪਣਾ ਮਨ ਤੁਹਾਨੂੰ ਦਿੱਤਾ। ਅਸ਼ਟਾਵਕਰ ਜੀ ਕਹਿਣ ਲੱਗੇ, ਸੋਚ ਲੈ ਹੁਣ ਤੇਰਾ ਮਨ ਸਾਡਾ ਹੋ ਗਿਆ। ਰਾਜੇ ਨੇ ਕਿਹਾ ਸੱਤ ਬਚਨ। ਅਸ਼ਟਾਵਕਰ ਜੀ ਨੇ ਕਿਹਾ ਚੰਗਾ ਫਿਰ ਹੁਣ ਘੋੜੇ ਤੇ ਚੜ। ਰਾਜਾ ਜਨਕ ਘੋੜੇ ਤੇ ਚੜਨ ਲੱਗਾ ਤੇ ਅਸ਼ਟਾਵਕਰ ਜੀ ਕਹਿੰਦੇ ਨੇ ਥੱਲੇ ਉਤਰੇ। ਰਾਜਾ ਜਨਕ ਕਹਿਣ ਲੱਗਾ, ਕਿਉਂ? ਮੇਰਾ ਮਨ ਕਰਦਾ ਮੈਂ ਘੋੜੇ ਤੇ ਚੜਾ, ਤੁਸੀਂ ਮੈਨੂੰ ਉਪਦੇਸ਼ ਦਿਓ। ਅਸ਼ਟਾਵਕਰ ਕਹਿਣ ਲੱਗੇ, ਤੇਰਾ ਮਨ, ਤੇਰਾ

લલ્લી પાપ કમાણે પણ અવગણ ગુણ વિસરે અવગણ પડ લે ને ਤੇ ਗੁਣ ਜਿਹੜੇ ਨੇ ਉਹਨਾਂ ਨੂੰ ਛੱਡ ਦਿੱਤਾ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਿਹਾ ਸਿੰਧ ਸਿੰਘ ਆਈਏ ਸਿਮਰੇ ਨਾਹੀਂ ਨੰਨੇ ਨਾ ਤੁਦ ਨਾਮ ਲਿਆ ਛੱਛੇ ਚੀਜ਼ੇ ਅਹਿਨ ਸਮੂੜੇ ਕਿਉਂ ਛੁੱਟੇ जम पाकड़े जे नाम नहीं सिमरेगा ते जमा ने फड़ लिया ते फिर छुट नहीं सकेंगा।

ਲੋਕਾਂ ਨੂੰ ਕਿਉਂ ਮਾੜੇ ਪਾਸੇ ਲਾਨਾ ਏ? ਪਹਿਲਾ ਜਮਾਂ ਦਾ ਫਾਹਾ ਤੇਰੇ ਗੱਲ ਪਵੇਗਾ ਤੇ ਪਿੱਛੋਂ ਤੇਰੇ ਚਾਟੜਿਆਂ ਦੇ।

ਜਿਹੜਾ ਤੇਰਾ ਜਜਮਾਨ ਹੈ ਉਹਦੀ ਜਿਹੜੀ ਲੜਕੀ ਹੈ ਉਹ ਤੇਰੀ ਵੀ ਲੜਕੀ ਹੈ। ਏਕ ਧਾਨ ਖਾਦੇ ਤੇਰਾ ਜਨਮ ਗਿਆ ਜੇ ਜਜਮਾਨ ਦੀ ਲੜਕੀ।

ਕੀਰਤਨ ਵੰਡੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਏ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਭਾਈ ਦਿਆਲਾ ਅੰਮ੍ਰਿਤ ਛਕੋ ਸਿੰਘ ਸੱਜ ਜਾਓ। ਭਾਈ ਦਿਆਲੇ ਨੇ ਕਿਹਾ, ਸਿੱਖੀ ਤੁਸਾਂ ਤੁਹਾਡੇ ਵੱਡਿਆਂ ਨੇ ਦਿੱਤੀ ਹੈ, ਅੰਮ੍ਰਿਤ ਦੀ ਕੀ ਲੋੜ ਹੈ। ਗੁਰੂ ਸਾਹਿਬ ਨੇ ਕਿਹਾ, ਅਸੀਂ ਕੁਝ ਮੰਗਦੇ ਨਹੀਂ, ਦੇ ਰਹੇ ਹਾਂ। ਖਾਲਸਾ ਸਿੱਖੀ ਹੈ, ਸਿੱਖੀ ਖਾਲਸਾ ਹੈ। ਚੀਜ਼ ਉਹੋ ਹੀ ਹੈ, ਰੰਗ ਨਵਾਂ ਹੈ,

ਇਹਨਾਂ ਨੇ ਕਲਗੀਧਰ ਪਾਤਸ਼ਾਹ ਕੋਲੋਂ ਆਪਣੇ ਵੱਡੇ ਪਿਆਲੇ ਦੀ ਭੁੱਲ ਬਖਸ਼ਵਾਈ ਤੇ ਅੰਮ੍ਰਿਤ ਛਕਿਆ ਤੇ ਕਲਗੀਧਰ ਪਾਤਸ਼ਾਹ ਨੇ ਇਹਨਾਂ ਦੇ ਨਾਂ ਰਾਮ ਸਿੰਘ, ਫਤਿਹ ਸਿੰਘ, ਤਖਤ ਸਿੰਘ ਤੇ ਬਖਤ ਸਿੰਘ ਰੱਖੇ।

ਕਰਦਾ ਅਰੇ ਬੜਾ ਸਿਮਰਨ ਕਰਦੀ ਕਪਾਹ ਚੁਗੀ ਵਾਹਿਗੁਰੂ ਵਾਹਿਗੁਰੂ ਕਰਕੇ ਸੂਤਰ ਉਣਿਆ ਵਾਹਿਗੁਰੂ ਵਾਹਿਗੁਰੂ ਕਰਕੇ ਕਲਗੀਧਰ ਪਾਤਸ਼ਾਹ ਵਾਸਤੇ ਇੱਕ ਖੇਸ ਉਣਿਆ ਵਾਹਿਗੁਰੂ ਵਾਹਿਗੁਰੂ ਕਰਕੇ ਰੋਜ਼ ਅਰਦਾਸਾਂ ਕਰਦੀ ਐ ਕਲਗੀਧਰ ਪਾਤਸ਼ਾਹ ਪਤੀ ਸਿਰ ਤੇ ਨਹੀਂ ਪੁੱਤਰ ਤੂੰ ਕੋਈ ਬਖਸ਼ਿਆ ਨਹੀਂ ਕਿਹਦੀ ਬਾਂਹ ਫੜ ਕੇ ਤੇਰੇ ਕੋਲ ਆਵਾਂ ਕਿੰਨਾ ਚੰਗਾ ਹੋਵੇ ਜੇ ਤੂੰ ਮੈਨੂੰ ਦਰਸ਼ਨ ਦੇਵੇ ਇਹ ਖੇਸ ਲੈ ਲਵੇ ਮੇਰੇ ਮਨ ਨੂੰ ਠੰਡ ਪੈ ਜਾਏ ਇਹ ਅਰਦਾਸਾਂ ਕਰਦੀ ਉਧਰ ਸਾਹਿਬਾਂ ਨੂੰ ਖਿੱਚ

ਦਰਸ਼ਨ ਦੇਣ ਵਾਸਤੇ ਸਮਾਂ ਆ ਗਿਆ। ਕਲਗੀਧਰ ਪਾਤਸ਼ਾਹ ਰਾਮ ਸਿੰਘ ਦੇ ਪਿੰਡ ਆ ਪਹੁੰਚੇ। ਸਾਰੇ ਪਿੰਡ ਦੇ ਲੋਕ

ਸਿੰਘ ਰਾਣਾ ਨੇ ਕੱਖਾਂ ਦਾ ਇੱਕ ਬੰਗਲਾ ਬਣਾਇਆ ਸੀ। ਸਾਹਿਬ ਜੀ ਉੱਥੇ ਆ ਕੇ ਟਿਕ ਗਏ। ਰਾਤ ਪਈ ਪਰ ਸਾਹਿਬ ਜੀ ਬੜੇ ਬੇਚੈਨ ਹੋ ਕੇ ਉਧਰ ਆਦਰ ਤੱਕਦੇ ਨਹੀਂ, ਕਿਉਂਕਿ ਉਧਰ ਬੀਬੀ ਦੇਸਾ ਅਰਦਾਸਾਂ ਪਈ ਕਰਦੀ।

ਅੱਗੇ ਅੱਗੇ ਰਾਮ ਸਿੰਘ ਤੁਰ ਪਿਆ, ਪਿੱਛੇ ਘੋੜੇ ਤੇ ਸਵਾਰ ਹੋ ਕੇ ਕਲਗੀਧਰ ਪਾਤਸ਼ਾਹ ਨਿਕਲਣਾ ਸੀ ਦੇਸਾਂ ਦੇ ਬੂਹੇ ਦੇ ਅੱਗੋਂ। ਉਹ ਬੀਬੀ ਦੇਸਾ ਜਿਹੜਾ ਖੇਸ ਤਿਆਰ ਕੀਤਾ ਸੀ ਕੱਛ ਚ ਮਾਰ ਲਿਆ, ਗਲੀ ਦਾ ਇੱਕ ਦਰਵਾਜ਼ਾ ਖੁੱਲਾ ਰੱਖਿਆ ਇੱਕ ਬੰਦ ਕਰ ਲਿਆ, ਕਿਉਂਕਿ ਸ਼ਰੀਕੇ ਵਾਲਿਆਂ ਦੇ ਘਰ ਜਾ ਨਹੀਂ ਸਕਦੀ, ਉਹ ਚੰਗਾ ਨਹੀਂ ਸਮਝਦੀ।

ਵਿੱਚ ਬਾਰੇ ਵਿੱਚ ਸਾਹਿਬਾਂ ਨੇ ਰਹਿਣਾ ਸੀ। ਹੁਣ ਰਾਮ ਸਿੰਘ ਅਤੇ ਇਹਦੇ ਜਿਹੜੇ ਦੂਸਰੇ ਭਰਾ ਨੇ ਘਰ ਇਕੱਠੇ ਨੇ ਪਰ ਵਿਚਕਾਰ ਕੰਧਾਂ ਨੇ। ਚਾਰੋ ਭਰਾ ਆਪਸ ਵਿੱਚ ਦੁਬਧਾ ਰੱਖਦੇ ਨੇ। ਰਾਮ ਸਿੰਘ ਨੇ ਕਲਗੀਧਰ ਪਾਤਸ਼ਾਹ ਨੂੰ ਚੁਬਾਰੇ ਜਦੋਂ ਚੜਾਇਆ ਤੇ ਕਲਗੀਧਰ ਪਾਤਸ਼ਾਹ ਨੇ ਰਾਮ ਸਿੰਘ ਦੇ ਛੋਟੇ ਭਰਾ ਬਖਤ ਸਿੰਘ ਤੇ ਫਤਿਹ ਸਿੰਘ ਦੇ ਘਰ ਵੱਲ ਦੇਖਿਆ ਜਿੱਧਰ ਪੱਕੀ ਪੌੜੀ ਸੀ ਤੇ ਰਾਮ ਸਿੰਘ ਦੇ ਘਰ ਵਾਂਸਾਂ ਦੀ ਪੌੜੀ ਸੀ। ਕਲਗੀਧਰ ਪਾਤਸ਼ਾਹ ਨੇ ਕਿਹਾ, ਰਾਮ ਸਿੰਘ ਇਹ ਤੂੰ ਕੀ ਕੀਤਾ? ਜਦ ਤੇਰੇ ਭਰਾ ਦੇ ਘਰ ਪੱਕੀ ਪੌੜੀ ਸੀ, ਸਾਨੂੰ ਵਾਂਸਾਂ ਦੀ ਪੌੜੀ ਤੂੰ ਉੱਤੇ ਕਿਉਂ ਚੜਾਇਆ? ਆਪ ਨੂੰ ਪਤਾ ਹੈ ਕਿ ਵਾਂਸ ਗੋਲ ਹੁੰਦਾ ਇੱਕ ਛੋਟਾ ਹੁੰਦਾ ਹੈ, ਵਾਂਸਾਂ ਦੀ ਪੌੜੀ ਤੋਂ ਪੈਰ ਤਿਲਕ ਜਾਏ ਤੇ ਆਦਮੀ ਡਿੱਗ ਸਕਦਾ। ਖੈਰ ਰਾਤ ਚੁਬਾਰੇ ਵਿੱਚ ਰਹੇ, ਜਦੋਂ ਦਿਨ ਚੜਿਆ ਇਹ ਪੱਕੀਆਂ ਪੌੜੀਆਂ ਉਤਰ ਕੇ ਗੁਰੂ ਸਾਹਿਬ ਜੀ ਫਤਿਹ ਸਿੰਘ ਬਖਤ ਸਿੰਘ ਦੇ ਘਰ ਚਲੇ ਗਏ। ਉਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ, ਪਲੰਗ ਵਿਛਾ ਦਿੱਤਾ, ਕਲਗੀਧਰ ਪਾਤਸ਼ਾਹ ਉੱਤੇ ਬੈਠ ਗਏ ਤਾਂ ਬਖਤ ਸਿੰਘ ਦਾ ਛੋਟਾ ਲੜਕਾ ਮਿੱਟੀ ਨਾਲ ਲਿਬੜੇ ਹੈ ਸਾਹਿਬਾਂ ਦੀ ਗੋਦ ਵਿੱਚ ਆ ਕੇ ਬਹਿ ਗਿਆ ਤੇ ਸਾਹਿਬ ਜੀ ਉਹਨੂੰ ਪਿਆਰ ਕਰਨ ਲੱਗ ਪਏ। ਰਾਮ ਸਿੰਘ ਤੂੰ ਬਰਦਾਸ਼ਤ ਨਾ ਹੋਇਆ, ਬਾਹੂ ਫੜ ਕੇ ਬੱਚੇ ਨੂੰ ਖਿੱਚਿਆ ਤੇ ਕਿਹਾ, ਮੂਰਖਾ ਮਹਾਂਪੁਰਸ਼ਾਂ ਦੀ ਬੇਅਦਬੀ ਨਹੀਂ ਕਰੀ। ਸਾਹਿਬਾਂ ਨੇ ਕਿਹਾ, ਰਾਮ ਸਿੰਘ ਬੱਚਿਆਂ ਤੇ ਗੁੱਸਾ ਨਹੀਂ ਕਰੀਦਾ, ਇਹ ਮੂਰਖ ਕਿੱਥੇ, ਇਹ ਤੇ ਮਹਾਂਪੁਰਸ਼ ਹੋਵੇਗਾ। ਹੁਣ ਸਾਹਿਬ ਜੀ ਉੱਠੇ, ਮਾਂ ਨੂੰ ਇਹਨਾਂ ਦੇ ਵਿੱਚ ਉਹ ਨਫ਼ਰਤ ਦੀ ਕੰਧ ਤੋੜਨ ਲੱਗੇ। ਸਾਹਮਣੇ ਦਰਵਾਜ਼ਾ ਸੀ ਜਿਹੜਾ ਕੱਚੀਆਂ ਇੱਟਾਂ ਨਾਲ ਬੰਦ ਕੀਤਾ। ਸਾਹਿਬਾਂ ਨੇ ਆਪਣੀ ਲੱਤ ਦੇ ਜ਼ੋਰ ਦੇ ਨਾਲ ਕੱਚੀਆਂ ਇੱਟਾਂ ਜਿਹੜੀਆਂ ਚਿਣੀਆਂ ਸਨ ਉਹਨਾਂ ਨੂੰ ਡੇਗ ਦਿੱਤਾ ਤੇ ਸਾਹਮਣੇ ਬੀਬੀ ਦੇਸਾਂ ਦਾ ਦਰਵਾਜ਼ਾ ਸੀ, ਉਹਦੇ ਘਰ ਚਲੇ ਗਏ।

ਪ੍ਰਸ਼ਾਦਾ ਛਕਦਿਆਂ ਛਕਦਿਆਂ ਆਵਾਜ਼ ਦਿੱਤੀ, ਬੀਬੀ ਪਾਣੀ ਨਹੀਂ ਦੇਣਾ। ਜਦੋਂ ਕੰਨਾਂ ਵਿੱਚ ਆਵਾਜ਼ ਪਈ, ਅੱਖਾਂ ਖੋਲੀਆਂ, ਮਨ ਠਰ ਗਿਆ। ਜੋ ਖੁਸ਼ੀ ਮਿਲੀ ਨਾ ਕੋਈ ਲਿਖ ਸਕਦਾ, ਨਾ ਕੋਈ ਕਹਿ ਸਕਦਾ। ਚਾਈ ਚਾਈ ਉੱਠੀ, ਠੰਡਾ ਪਾਣੀ ਲਿਆ ਕੇ ਦਿੱਤਾ। ਸਾਹਿਬਾਂ ਨੇ ਪ੍ਰਸ਼ਾਦਾ ਛਕਿਆ, ਇਹ ਬੀਬੀ ਦੇਸਾ ਨਿਹਾਲ ਹੋ ਗਈ। ਚਾਰੋ ਭਰਾ ਵੀ ਆਏ, ਬੜੇ ਹੈਰਾਨ ਹੋਏ। ਅਸੀਂ ਇਹਨੂੰ ਮਨਹੂਸ ਕਹਿੰਦੇ ਹਾਂ, ਪਰ ਸਾਹਿਬ ਜੀ ਇਹਦੇ ਘਰ ਆ ਗਏ। ਪਰ ਇਹ ਵੀ ਸੋਚਦੇ ਨੇ ਕਿ ਗੁਰੂ ਨਿਮਾਣਿਆਂ ਦੀ ਪਹਿਲਾਂ ਸੁਣਦਾ ਹੈ। ਚਾਰਾਂ ਭਰਾਵਾਂ ਨੂੰ ਸਾਹਿਬਾਂ ਨੇ ਕੋਲ ਬਿਠਾਇਆ, ਪ੍ਰਸ਼ਾਦਾ ਖੁਆਇਆ। ਫਿਰ ਕਿਹਾ, ਰਾਮ ਸਿੰਘ ਤੁਸਾਂ ਅੰਮ੍ਰਿਤ ਛਕਿਆ, ਤੇ ਜਿੰਨੇ ਅੰਮ੍ਰਿਤ ਛਕ ਲਏ ਉਹਦੇ ਮਨ ਵਿੱਚ ਹਉਮੈ ਦੀ ਕਾਈ, ਹਉਮੈ ਵਿਕਾਰ ਇਹ ਚੰਗੇ ਨਹੀਂ ਲੱਗਦੇ, ਇਹਨਾਂ ਤੋਂ ਬਚੋ। ਹਉਮੈ ਇਹ ਵਿਕਾਰ ਆ ਜਾਂਦੇ ਨੇ, ਪਰ ਇਹਨਾਂ ਤੋਂ ਬਚ ਕੇ ਰਹੋ।

ਆਵਤ ਵਰਜ ਰੱਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਗੁਰਮੁਖ ਹੋਵੇ ਤਾਂ ਹਰ ਰਸ ਪੀਵੇ ਜੁਗਾ ਜੁਗੰਤਰ ਖਾਏ ਪਿਆ ਗੱਗੇ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੀ ਨਾ ਪਾਇਆ ਗੁਰੂ ਕੇ ਚਰਨ ਹਿਰਦੇ ਵਸਾਏ ਮੂੜੇ ਪਿਛਲੇ ਗੁਣੇ ਤੁਧ ਸਭ ਬਖਸ਼ ਲਿਆ ਹਾਏ ਹਰ ਕਥਾ ਬੁਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨਮੁਖ ਪੜੇ ਤੇ ਤਾਂ ਦੁੱਖ ਲਾਗੇ ਵਿਣ ਸਤਿਗੁਰ ਮੁਕਤ ਨਾ ਹੋਏ ਰਾਰੇ ਰਾਮ ਚਿਤ ਕਰ ਮੂੜੇ ਹਿਰਦੇ ਜਿਨ ਕੇ ਰਵ ਰਿਹਾ ਗੁਰਪ੍ਰਸਾਦੀ ਜਿਨੀ ਰਾਮ ਪੁਛਾਤਾ ਨਿਰਗੁਣ ਰਾਮ ਤਿਨੀ ਬੁਝ ਲਿਆ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ

ਮੇਰਾ ਤਨ ਗੁਰੂ ਨਾਨਕ ਪਾਤਸ਼ਾਹ ਹੈ, ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਜਾ ਰਹੇ ਸੋਲਾ ਕਲਾ ਸੰਪੂਰਨ ਚੱਲਿਆ ਅਨੰਤ ਕਲਾ ਹੋਏ ਠਾਕੁਰ ਛੜੇ

ਕੋਲ 14 ਕਲਾ ਕਲਾ ਕਹਿੰਦੇ ਸ਼ਕਤੀ ਨਿਰੰਕਾਰ ਦੀ ਸ਼ਕਤੀ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦ ਜੀ 14 ਕਲਾ ਦੁਆਪੁਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ 16 ਕਲਾ ਲੈ ਕੇ ਆਏ ਪਰ ਨਿਰੰਕਾਰ ਦੀ ਸਾਰੀ ਸ਼ਕਤੀ ਦਾ ਮਾਲਿਕ ਕੌਣ? ਪਿਆਰ ਨਾਲ ਸਾਰੇ ਆਖੋ ਧੰਨ ਬਾਣੀ ਲਿਖਿਆ ਅਨੰਤ ਕਲ ਤੇਰੀ ਗਿਣਤੀ ਮਿਣਤੀ ਕੋਈ ਜਿਸ ਤਰ੍ਹਾਂ ਵਾਹਿਗੁਰੂ ਬੇਅੰਤ ਹੈ ਉਸਦੀ ਸ਼ਕਤੀ ਵੀ ਬੇਅੰਤ ਹੈ ਉਸ ਸ਼ਕਤੀ ਨੂੰ ਲੈ ਕੇ ਅਰਸ਼ਾਂ ਤੋਂ ਹਰਸ਼ਾਂ ਤੇ ਮਾਤ ਲੋਕ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਪ ਨਿਰੰਕਾਰ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਬਣ ਕੇ ਸਾਹਿਬਾਂ ਨੇ ਤੱਕਿਆ ਸੰਸਾਰ ਰੋਗੀ ਹੈ ਮਾਤ ਲੋਕ ਦੇ ਰਹਿਣ ਵਾਲੇ ਇਨਸਾਨ ਸਾਰੇ ਰੋਗੀ ਕਿਸੇ ਨੂੰ ਕੋਈ ਦੁੱਖ ਹੈ ਕਿਸੇ ਨੂੰ ਕੋਈ ਦੁੱਖ ਤੋ ਜਗਤ ਦੀ ਹਾਲਤ ਨੂੰ ਤੱਕ ਕੇ ਹਜ਼ੂਰ ਤੁਰ ਅੱਜ ਜਾ ਰਹੇ ਹਨ ਜਾ ਰਿਹਾ ਹੈ ਸੱਚਾ ਵੈਦ ਅਰੋਗੀ ਮਨਾਂ ਨੂੰ ਅਰੋਗ ਕਰਨਾ ਦੁਖੀ ਜਨਤਾ ਨੂੰ ਸੁੱਖ ਦੇਣਾ ਹਉਮੈ ਰੋਗ ਮਨ ਕੋ ਦਿੰਦਾ ਕਾਮ ਰੋਗ ਮੈਂਗਲ ਬਸਤੀ ਨਾ ਦ੍ਰਿਸ਼ਟ ਰੋਗ ਪਚ ਮੂਏ ਪਤੰਗਾ ਨਾਦ ਰੋਗ ਖਪ ਗਏ ਫੁਰੰਗਾ ਅਗਰ ਕਹਿੰਦੇ ਜੋ ਜੋ ਦੀਸ ਹੈ ਸੋ ਸੋ ਰੋਗੀ ਹਰ ਕੋਈ ਜੋ ਜੋ ਦੀਸ ਹੈ ਸੋ ਸੋ ਰੋਗੀ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਕਿਸੇ ਨੂੰ ਕੋਈ ਦੁੱਖ ਲੱਗਾ ਕਿਸੇ ਨੂੰ ਕੋਈ ਜਿਹਦੇ ਕੋਲ ਮਾਇਆ ਨਹੀਂ ਹੈ ਉਹ ਵੀ ਦੁਖੀ ਤੇ ਕਈਆਂ ਕੋਲ ਬਹੁਤੀ ਆ ਗਈ ਹੈ ਉਹ ਵੀ ਜਿਹਦੇ ਕੋਲ ਮਾਇਆ ਨਹੀਂ ਉਹ ਵੀ ਰਾਤ ਦਿਨ ਹਾਏ ਮਾਇਆ ਦੀ ਕਲਪਨਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹ ਵੀ ਅਜੂਰ ਬਾਣੀ ਫਰਮਾਉਂਦੇ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਹਦੇ ਕੋਲ ਨਹੀਂ ਉਹ ਮਾਇਆ ਚਾਹੁੰਦਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹਨੂੰ ਨੀਂਦ ਨਹੀਂ ਆਉਂਦੀ ਤੇ ਕਿਧਰੇ ਮਾਇਆ ਦੇ ਲਾਲਚ ਚੋਰ ਆ ਕੇ ਮੇਰਾ ਸਿਰ ਹੀ ਨਾ ਵੜ ਉਹਨੂੰ ਰਾਤੀ ਨੀਂਦ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਔਰ ਬੰਦਾ ਜਿਹਦੇ ਕੋਲ ਨਹੀਂ ਉਹ ਵੀ ਦੁਖੀ ਜਿਹਦੇ ਕੋਲ ਹੈ ਉਹ ਵੀ ਜਿਹਦੇ ਘਰ ਪੁੱਤਰ ਨਹੀਂ ਹੈ ਉਹ ਵੀ ਦੁਖੀ ਰਾਤ ਦਿਨ ਅਰਦਾਸਾਂ ਕਰਦਾ ਵਾਹਿਗੁਰੂ ਮੈਨੂੰ ਪੁੱਤਰ ਦੀ ਦਾਤ ਪਰ ਕਈ ਪੁੱਤਰਾਂ ਤੋਂ ਵੀ ਤੰਗ ਪੈਰੀ ਜਿਹਦੇ ਘਰ ਪੁੱਤਰ ਨਹੀਂ ਉਹ ਵੀ ਦੁਖੀ ਤੇ ਜੇ ਪੁੱਤਰ ਨਲਾਇਕ ਹੋ ਗਿਆ ਮਾਤਾ ਪਿਤਾ ਤੰਗ ਦੁਖੀ ਜਿਹਦੇ ਘਰ ਹੈ ਉਹ ਵੀ ਦੁਖੀ ਜਿਹਦੇ ਘਰ ਨਹੀਂ ਕੋਈ ਸ਼ੁੱਧ ਤੇ ਮਾਨ ਵਡਿਆਈ ਵਾਸਤੇ ਧਰਮ ਨਾ ਸਾਰੀ ਦੁਨੀਆਂ ਜੋ ਜੋ ਦਿਸ ਹੈ ਸੋ ਸੋ ਰੋਗੀ ਕਿਸੇ ਨੂੰ ਤਨ ਦਾ ਰੋਗ ਲੱਗਾ ਕਿਸੇ ਨੂੰ ਮਨ ਦਾ ਰੋਗ ਲੱਗਾ ਪਰ ਅਰੋਗ ਕੌਣ
ਇਸ ਦੁਨੀਆ ਵਿੱਚ ਆਰੋਪ ਪਾਉਣੇ ਤੋਂ ਹਜ਼ੂਰ ਫਰਮਾਉਂਦੇ ਬਾਣੀ ਜੋ ਜੋ ਦਿਸ਼ਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਭ ਅਰੋਗ ਕੌਣੇ ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ ਅੱਜ ਅਰੋਗ ਦਾਤਾ ਦੁਨੀਆਂ ਨੂੰ ਅਰੋਗ ਕਰਨ ਵਾਸਤੇ ਜਾ ਰਿਹਾ ਪਿੱਛੇ ਮਰਦਾਨਾ ਮੋਢੇ ਤੇ ਰਵਾਬ ਭਰਿਆ ਸੋਚਾਂ ਤੇ ਦਲੀਲਾਂ ਤੁਰਿਆ ਜਾ ਮਰਦਾਨਾ ਸੋਚਦਾ ਪਤਾ ਵੀ ਮਾਲਿਕ ਕਿਧਰ ਕਰ ਕਾਫੀ ਸਮਾਂ ਹੋ ਗਏ ਤੁਰੇ ਹੀ ਜਾਂਦੇ ਉਹਨਾਂ ਨੂੰ ਲੋਕੀ ਬੁਰਾ ਵੀ ਕਹਿੰਦੇ ਮੰਦਾ ਵੀ ਕਹਿੰਦੇ ਪਰ ਉਹ ਆਪਣੇ ਸੱਚੇ ਰਸਤੇ ਤੇ ਚੱਲਦੇ ਹੀ ਨੇ ਮਰਦਾਨਿਆਂ ਉਦਾਸ ਨਾ ਹੋ ਮਰਦਾਨਿਆਂ ਕਾਬਰ ਨਾ ਤੂੰ ਕਹੋ ਮੇਰਾ ਨਿਰੰਕਾਰ ਇਹਦਾ ਵੀ ਪਲਕ ਮਰਦਾਨੇ ਨੇ ਕਿਹਾ ਮਹਾਰਾਜ ਇਸ ਪਾਪੀ ਦਾ ਭਲਾ ਜੇ ਮੇਰਾ ਬੋਲੇ ਰੱਬ ਸੁਣਦਾ ਹੋਵੇ ਮੈਂ ਤਾਂ ਕਹਾਂਗਾ ਸੰਕਾਰੀ ਨੂੰ ਰੱਬ ਉੱਥੇ ਮਾਰੇ ਜਿੱਥੇ ਪਾਣੀ ਨਾ ਨਸੀਬ ਹੋ ਨਾ ਉਹ ਪਰਦੇ ਤੂੰ ਕੀਰਤਨ ਕਰਨਾ ਤੇਰੀ ਰਚਨਾ ਤੇ ਗੁਰਬਾਣੀ ਦਾ ਵਸ ਹੈ ਜਿੱਥੇ ਗੁਰਬਾਣੀ ਦਾ ਵਸ ਹੈ ਉੱਥੇ ਨਿਰੰਕਾਰ ਦਾ ਵਸ ਹੈ ਪ੍ਰਧਾਨੀ ਕਹੋ ਮੇਰਾ ਨਿਰੰਕਾਰ ਇਹਦਾ ਵੀ ਭਲਾ ਬਾਬਾ ਇਹਦਾ ਭਲਾ ਹਜ਼ੂਰ ਕਹਿਣ ਲੱਗੇ ਹਾਂ ਤੂੰ ਕਹੋ ਮੇਰਾ ਵਾਹਿਗੁਰੂ ਇਹਦਾ ਵੀ ਭਲਾ ਬੁਰੇ ਨਾਲ ਸਭ ਬੁਰੀ ਕਰੇਂਦੇ ਮਾਫ਼ ਕਰਨ ਕੇ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਦੇ ਪ੍ਰਧਾਨੀ ਸਾਡਾ ਤੀਜਾ ਬਚਨ ਹੈ ਮੋੜ ਨਾ ਤੂੰ ਵੀ ਕਹੋ ਮੇਰਾ ਨਿਰੰਕਾਰ ਇਹਦਾ ਭਲਾ ਕਰੇ ਤੇ ਮੇਰੇ ਸਿੱਖ ਵੀ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰਨਗੇ ਤੇ ਕੀ ਕਹਿਣਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਤੂੰ ਸਰਬਤ ਦਾ ਭਲਾ ਮੰਗਣ ਵਾਲਾ ਦੁਨੀਆਂ ਚ ਕੋਈ ਆਇਆ ਤਾਂ ਮੇਰਾ ਧੰਨ ਗੁਰੂ ਨਾਨਕ ਸਾਰਿਆਂ ਦਾ ਸਾਹਿਬਾਂ ਨੇ ਬਾਣੀ ਕਿਹਾ ਸਭੇ ਜੀ ਸਮਾਲ ਸਭੇ ਜੀ ਸਮਾਲ ਆਪਣੀ ਮਿਹਰ ਗੁਰੂ ਨੇ ਸਾਰਿਆਂ ਦਾ ਭਲਾ ਗੁਰੂ ਨਾਨਕ ਕਿਉਂ ਵੱਡਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਕਿਉਂ ਸਾਰਿਆਂ ਤੋਂ ਵੱਡਾ ਹੈ ਕਹਿੰਦੀ ਸਾਧ ਸਿੰਘ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ ਪਿਆਰ ਕੀਤਾ ਆਓ ਤੇਰੀ ਪੜ੍ਹੀ

ਗੁਰੂ ਨਾਨਕ ਨੂੰ ਵੱਡਾ ਕਵੇਗਾ, ਗੁਰੂ ਨਾਨਕ ਉਹਨੂੰ ਵੱਡਾ ਬਣਾ ਦੇਗਾ।

ਸਾਰੇ ਨੇ ਵਾਹਿਗੁਰੂ ਜੀ ਤੇਰੀ ਸਾਧ ਸੰਗ ਦਾਸ ਅੱਗੇ ਵੀ ਬੇਨਤੀ ਕਰਦਾ ਵੀ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਅੱਜ ਤੇਰੀ ਪੜ੍ਹੀਏ ਨਾ ਸਾਰੀ।

ਪਰ ਸਾਡੇ ਕੋਲੋਂ ਵੀ ਅਨੇਕਾਂ ਫੁੱਲ ਹਨ। ਤੋ ਆਓ ਸਾਰੇ ਅੱਲਾਹ ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭ, ਜਿਸ ਸਿੱਖ ਨੇ ਅਰਦਾਸ ਕੀਤੀ ਹੈ ਉਹਦੀ

ਮੇਰੂ ਤਰਾ ਉਹ ਮੇਰੂ ਬਖਸ਼ਣ ਵਾਲਾ ਹੋਰ ਕੋਈ ਨੀ ਜਿਸ ਤਰ੍ਹਾਂ ਮੈਂ ਵੱਡਾ ਪਾਪੀ ਹਾਂ ਤੂੰ ਬਖਸ਼ਣ ਵੀ ਵੱਡਾ ਹੈ।

ਮਗਰ ਉਸ ਦੇ ਵਿੱਚ ਪਾਣੀ ਕੋਈ ਦਿਖਾਈ ਨਹੀਂ ਦਿੰਦਾ। ਖੂਹ ਤੇ ਹੈ ਮਗਰ ਪਾਣੀ ਕੋਈ ਨਹੀਂ। ਤੇ ਗਿਆਨੇਸ਼ਵਰ ਜੀ ਮਹਾਰਾਜ ਨੇ ਸੋਚਿਆ, ਦੇਖਿਆ, ਬਈ ਇਹ ਮੇਰੇ ਨਾਲ

ਤਾਂ ਜੋ ਇਹਨਾਂ ਦੀ ਪਿਆਸ ਬੁਝਾਈ ਜਾਵੇ। ਤੇ ਗਿਆਨੇਸ਼ਵਰ ਜੀ ਨੇ ਆਪਣਾ ਲੋਟਾ ਲਿਆ, ਰੱਸੀ ਨਾਲ ਬੰਨਿਆ ਤੇ ਆਪਣੇ ਯੋਗ ਬਲ ਦੇ ਨਾਲ ਉਸ ਖੂਹ ਦੇ ਵਿੱਚ ਜੋ ਪਾਣੀ ਸੀ, ਜੋ ਥੱਲੇ ਸੀ, ਉਸ ਨੂੰ ਲੋਟੇ ਵਿੱਚ ਭਰਿਆ ਤੇ ਬਾਹਰ ਕੱਢ ਕਰਕੇ ਨਾਲੇ ਤੇ ਆਪਣੀ ਪਿਆਸ ਬੁਝਾਉਂਦੇ ਗਏ, ਨਾਲੇ ਫਿਰ ਆਪਣੇ ਯੋਗ ਬਲ

ਪਰਮੇਸ਼ਵਰ ਜੀ ਮਹਾਰਾਜ ਨੇ ਭਗਤ ਜੀ ਤੁਸੀਂ ਵੀ ਪਾਣੀ ਪੀਓ ਤੇ ਨਾਮਦੇਵ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਮੈਂ ਕੇਵਲ ਆਪਣੀ ਪਿਆਸ ਨਹੀਂ ਬੁਝਾਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਾਹੀ ਇਸ ਰਾਹ ਤੋਂ ਗੁਜ਼ਰਨ ਇਹ ਕੂਆਂ ਉਹਨਾਂ ਦੀ ਵੀ ਪਿਆਸ ਬੁਝਾਵੇ। ਇਹਦੇ ਵਿੱਚ ਜਲ ਜੋ ਹੈ ਉਹ ਨੱਕੋ ਨੱਕ ਭਰ ਆਵੇ। ਗਿਆਨੇਸ਼ਵਰ ਜੀ ਨੇ ਸਮਝਾਇਆ, ਬੱਚੇ ਤੂੰ ਆਪਣੀ ਪਿਆਸ ਬੁਝਾ ਤਾਂ ਜੋ ਅਸੀਂ ਅੱਗੇ ਵੀ ਰਾਹੇ ਪੈਣਾ ਹੈ ਔਰ ਦੁਆਰਕਾ ਨਗਰੀ ਪਹੁੰਚਣਾ ਹੈ।

ਕਮਲਾਂ ਚ ਤੇ ਭਗਤ ਨਾਮਦੇਵ ਦੀ ਜੋ ਬੇਨਤੀ ਸੀ ਉਹ ਨਾਰਾਇਣ ਨੇ ਸੁਣੀ। ਜਿਸ ਤਰ੍ਹਾਂ ਹੀ ਤਤਕਾਲ ਇਹ ਅਰਦਾਸ ਸੁਣੀ ਤੇ ਉਸੇ ਖੂਹ ਦੇ ਵਿੱਚੋਂ ਇੱਕ ਕੜਕ ਦੀ ਆਵਾਜ਼ ਆਈ, ਮਾਨੋ ਕਿ ਧਰਤੀ ਫਟ ਗਈ ਉਸ ਖੂਹ ਦੀ ਤੇ ਥੱਲੇ ਜੋ ਪਾਣੀ ਸੀ ਉਹ ਲਬਾ ਲਬ ਖੂਹ ਦੇ ਵਿੱਚ ਭਰ ਆਇਆ। ਜਦੋਂ ਦੇਖਿਆ ਗਿਆਨੇਸ਼ਵਰ ਜੀ ਨੇ ਔਰ ਉਹਨਾਂ ਦੇ ਸੇਵਕਾਂ ਨੇ ਕਿ ਭਗਤ ਨਾਮਦੇਵ ਦੀ ਅਰਦਾਸ ਉਸ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਕਬੂਲ ਹੋਈ ਹੈ, ਤਾਂ ਸਾਰੇ ਆਏ

ਦਾਸ ਬੁਝਾ ਲੈ ਤੇਰੀ ਨਾਰਾਇਣ ਨੇ ਸੁਣ ਲਈ ਆਇੰਦਾ ਸਮੇਂ ਵਿੱਚ ਜਿਹੜੇ ਵੀ ਇਸ ਰਾਹ ਤੋਂ ਗੁਜ਼ਰਨਗੇ ਉਹ ਆਪਣੀ ਪਿਆਸ ਤੇਰੀ ਅਰਦਾਸ ਦੀ ਸ਼ਕਤੀ ਦੁਆਰਾ ਬੁਝਾਇਆ ਕਰਨਗੇ। ਨਾਮਦੇਵ ਨੇ ਸ਼ੁਕਰਾਨਾ ਕੀਤਾ ਨਾਰਾਇਣ ਦਾ, ਪਾਣੀ ਪੀਤਾ ਪਿਆਸ ਬੁਝਾ ਕਰਕੇ ਫਿਰ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜਾ ਕੇ ਜੁੜ ਗਏ। ਕਿਤੇ ਦੂਰ ਇਕਾਂਤ ਵਿੱਚ ਜਾ ਕੇ ਜੁੜੇ ਹੋਏ ਸਨ। ਸਵੇਰ ਹੋਈ, ਗਿਆਨੇਸ਼ਵਰ ਜੀ ਤੇ ਸਾਥੀਆਂ ਨੇ ਦੇਖਿਆ, ਮਗਰ ਨਾਮਦੇਵ ਦਿਖਾਈ ਨਹੀਂ ਦਿੱਤੇ, ਕਿਉਂਕਿ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਤੇ ਗਿਆਨੇਸ਼ਵਰ ਜੀ ਤੇ ਉਹਨਾਂ ਦੀ ਮੰਡਲੀ ਤੇ ਅੱਗੇ ਨੂੰ ਚਾਲੇ ਪਾ ਗਏ, ਮਗਰ ਨਾਮਦੇਵ ਦੀ ਸਮਾਧੀ ਖੁੱਲੀ ਤੇ ਕੀ ਦੇਖਦਾ ਹੈ ਕਿ ਉਸ ਚੌਂਕ ਦੇ ਨੇੜੇ ਤੇੜੇ ਇੱਕ ਪਠਾਨ ਖਲੋਤਾ ਹੈ ਤੇ ਉਸ ਪਠਾਨ ਨੇ ਪਗੜੀ ਪਾਈ ਹੋਈ ਹੈ ਤੇ ਉਸ ਪਠਾਨ ਦੇ ਘੋੜੀ ਨੇ ਵਛੇਰਾ ਦਿੱਤਾ ਹੈ। ਕਦੀ ਵਛੇਰੇ ਵੱਲ ਦੇਖਦਾ ਹੈ ਨਾਮਦੇਵ ਤੇ ਕਦੀ ਉਸਦੀ ਪਗੜੀ ਵੱਲ ਦੇਖਦਾ ਹੈ ਤੇ ਪਠਾਨ ਨੂੰ ਦੇਖਦੇ ਦੇਖਦੇ ਮਾਨੋ ਪਠਾਨ ਦੇ ਰੂਪ ਵਿੱਚੋਂ ਨਾਰਾਇਣ ਨੂੰ ਦੇਖਦਾ ਹੋਇਆ ਨਾਮ

ਤੇ ਭਗਤੀ ਦੀ ਅਵਸਥਾ ਵਿੱਚ ਸਨ। ਉਹ ਤੇ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਹੋਏ ਸਨ ਤੇ ਹਰ ਇੱਕ ਵਿੱਚੋਂ ਨਾਰਾਇਣ ਦੇਖਦੇ ਹੋਏ

ਰੱਖੀਆਂ ਪੰਜ ਮੋਹਰਾਂ ਚਰਨਾਂ ਕਮਲਾਂ ਵਿੱਚ ਤੇ ਅੱਗੋਂ ਜਵਾਬ ਮਿਲਿਆ ਮੱਖਣ ਸ਼ਾਹ ਸੁਖ ਦਾ ਪੰਜ ਸੌ ਹੈ ਰੱਖਦਾ ਪੰਜ ਹੈ ਕਿਉਂ ਕੰਜੂਸੀ ਕਰਦਾ ਹੈ ਤੇ ਮੱਖਣ ਸ਼ਾਹ ਲੁਬਾਣਾ ਤੇ ਜਿਸ ਨੂੰ ਇਹ ਪਤਾ ਲੱਗਾ ਕਿ ਇਹ ਅੰਤਰਜਾਮੀ ਪਾਤਸ਼ਾਹ ਤੇ ਭੋਰੇ ਵਿੱਚ ਬੈਠੇ ਹਨ ਬਾਕੀ ਤੇ ਬਾਹਰ ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਹਿੰਦੇ ਨੇ ਕੋਠੇ ਤੇ ਚੜ ਗਿਆ ਤੇ ਕੋਠੇ ਤੇ ਚੜ ਕੇ ਉਸਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ। ਇਸੇ ਤਰ੍ਹਾਂ ਨਾਮਦੇਵ ਜੀ ਭਗਤੀ ਵਿੱਚ ਮਗਨ ਹੋਏ ਉੱਚੀ ਉੱਚੀ ਕਹਿਣ ਲੱਗ ਪਏ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ। ਦੇਖੋ ਬਈ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਂਦਾ ਹਾਂ, ਮੈਂ ਨਾਰਾਇਣ ਨੂੰ ਦੇਖ ਲਿਆ ਹੈ। ਉਹ ਨਾਰਾਇਣ ਦੀ ਪੱਗ ਬੜੀ ਸੋਹਣੀ ਹੈ, ਬੜਾ ਮਿੱਠਾ ਬੋਲਦਾ ਹੈ, ਮੈਂ ਉਹਨੂੰ ਪਹਿਚਾਣ ਲਿਆ ਹੈ। ਕਹਿੰਦੇ ਨੇ ਅਸ ਪਤ ਗਜ ਪਤ ਨਰਹੇ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ। ਤੂੰ ਹੀ ਮੁਕੰਦ ਹੈ, ਤੂੰ ਹੀ ਮੇਰਾ ਸਵਾਮੀ ਹੈ, ਤੂੰ ਹੀ ਹਾਥੀਆਂ ਤੇ ਘੋੜਿਆਂ ਦਾ ਮਾਲਕ ਹੈ, ਤੂੰ ਹੀ ਜਿਤਨੀ ਇਹ ਮਨੁੱਖਤਾ ਹੈ ਉਹਨਾਂ ਸਾਰਿਆਂ ਦਾ ਮਾਲਕ ਹੈ। ਤੇ ਉਸ ਪਰਮਾਤਮਾ ਨੂੰ ਪਠਾਨ ਦੇ ਰੂਪ ਵਿੱਚ ਦੇਖਦੇ ਹੋਏ ਬਾਰ ਬਾਰ ਗਾਈ

ਦਾਸ ਦਾ ਸਰੀਰ ਵੀ ਕੋਈ ਚੇਲਾ ਹੈ, ਪਰ ਤੁਸੀਂ ਬਖਸ਼ਿਸ਼ ਕਰਕੇ ਅਸੀਸ ਦੇ ਕੇ

Amen.

ਜੈਸੇ ਅੱਠ ਸੱਠ ਤੀਰਥ ਪਰਸ ਕੀਏ ਜੁਗ ਚਾਰ ਚੜ੍ਹਿਓ ਕੈਲਾਸ਼ ਰਿਹੋ।

ਗੁਰ ਸਿੱਖੋਂ ਗੁਰ ਸਿੱਖ ਹੈ, ਗੁਰ ਸਿੱਖੋਂ ਗੁਰ ਸਿੱਖ ਹੈ, ਪੀਰ ਪੀਰੋਂ ਕੋਈ ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ। ਦਰਸ਼ਨ ਦ੍ਰਿਸ਼ਟ ਧਿਆਨ ਧਰ ਗੁਰ ਮੂਰਤ।

ਨਾ ਘਰ ਸਮਝ ਕੇ ਕੀਤੀ ਹੈ, ਨਿਸ਼ਕਾਮ ਕੀਤੀ ਹੈ। ਫਿਰ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ, ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਚਾਰਨ ਕਰੋ ਸ੍ਰੀ ਗੁਰੂ ਅਮਰਦਾਸ ਜੀ। ਪ੍ਰਸੰਨ ਹੋਏ ਸਨ ਨਾ ਰਾਮਦਾਸ ਤੇ, ਰਾਮਦਾਸ ਪੁੱਤਰ ਕੁਝ ਮੰਗ ਭਾਈ, ਤੂੰ ਕੁਝ ਨੂੰ ਮੰਗਦਾ, ਕਿਉਂਕਿ ਰਿਸ਼ਤੇ ਵਿੱਚ ਦਾਮਾਦ ਵੀ ਸਨ, ਬੀਬੀ ਪਾਨੀ ਉਹਨਾਂ ਦੇ ਘਰ ਸੀ ਰਾਮਦਾਸ ਜੀ ਦੇ, ਕੁਝ ਤਾਂ ਮੰਗ ਭਾਈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਮੰਗਣ ਲੱਗੇ, ਕਹਿਣ ਲੱਗੇ ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ, ਸਤ ਗੁਰ ਸਰਣਾਈ ਕਰ ਦਇਆ ਨਾਮ ਪ੍ਰਕਾਸ਼। ਜੇ ਦਇਆ ਦੇ ਘਰ ਵਿੱਚ ਆਇਆ, ਜੇ ਬਖਸ਼ਿਸ਼ਾਂ ਦੇ ਘਰ ਵਿੱਚ ਆਇਆ, ਤਾਂ ਫਿਰ ਨਾਮ ਦੀ ਦਾਤ ਮੇਰੀ ਜੋਦੀ ਵਿੱਚ ਪਾ। ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰੂਦੇਵ, ਉਹ ਮੇਰੇ ਗੁਰੂਦੇਵ ਪਿਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ, ਜੇ ਤੁੱਠੇ ਹੋ ਤਾਂ ਫਿਰ ਮੋਕੋ ਰਾਮ ਨਾਮ ਪ੍ਰਗਾਸ। ਕੈਸੀ ਅਮੋਲਕ ਦਾਤ ਮੰਗੀ ਹੈ, ਕੈਸੀ ਬਖਸ਼ਿਸ਼ਾਂ ਭਰੀ ਦਾਤ ਮੰਗੀ। ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ, ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ, ਚੌਥੇ ਗੁਰੂ ਨਾਨਕ ਬਣ ਗਏ। ਪਿਆਰੀ ਸਾਧ ਸੰਗਤ ਜੀ, ਇਹ ਨਿਸ਼ਕਾਮ ਸੇਵਾ ਦਾ ਫਲ ਹੈ। ਜਿਸ ਸੇਵਾ ਦੇ ਪਿੱਛੇ, ਜਿਸ ਸਿਮਰਨ ਦੇ ਪਿੱਛੇ ਕੋਈ ਕਾਮਨਾ ਨਹੀਂ ਨਾ, ਉਹ ਪਰਵਾਨ ਹੈ। ਗੁਰਮੁਖ ਵੀ ਉਸੇ ਨੂੰ ਹੀ ਕਿਹਾ, ਜਿਹਦਾ ਗੁਰੂ ਤੋਂ ਬਿਨਾਂ ਹੋਰ ਕੋਈ ਮੰਗ ਨਾ ਹੋਵੇ। ਉਚਾਰਨ ਕਰੋ ਸ੍ਰੀ। ਹਰ ਕੰਮ ਵਿੱਚ ਗੁਰੂ ਨੂੰ ਮੁੱਖ ਰੱਖਣ ਵਾਲਾ ਮਨ ਦੇ ਆਖੇ ਨਹੀਂ ਲੱਗਦਾ, ਗੁਰੂ ਦੇ ਆਖੇ ਲੱਗਦਾ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ, ਗੁਰੂ ਦੀ ਮਰਿਆਦਾ ਵਿੱਚ ਨਿਰਮਲ ਭਾਉ ਵਿੱਚ ਆਪਣਾ ਜੀਵਨ ਬਤੀਤ ਕਰਦਾ। ਹਰ ਵੇਲੇ ਗੁਰੂ ਨੂੰ ਅੰਗ ਸੰਗ ਸਮਝਣ ਵਾਲਾ ਗੁਰਮੁਖ ਹੈ। ਉਚਾਰਨ ਕਰੋ ਸ੍ਰੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਭਾਈ ਨੰਦ ਲਾਲ ਜੀ ਨੂੰ ਕਿਹਾ, ਨੰਦ ਲਾਲ ਕੁਝ ਤਾਂ ਮੰਗ। ਤਾਂ ਭਾਈ ਸਾਹਿਬ ਨੰਦ ਲਾਲ ਜੀ ਦੇ ਨੈਣ ਕਟੋਰੇ ਭਰ ਆਏ। ਗਰੀਬ ਨੇ ਅੱਜ ਸੱਚੇ ਪਾਤਸ਼ਾਹ, ਫਿਰ ਜੇ ਤੁੱਠੇ ਹੋ ਤਾਂ ਮੇਰੀ ਚੋਲੀ ਦਾਤ ਪਾਓ, ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼। ਦੀਦੇ ਕਹਿੰਦੇ ਹਨ ਅੱਖਾਂ ਨੂੰ, ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ, ਹੇ ਖਲਗੀਧਰ ਪਾਤਸ਼ਾਹ, ਮੇਰੀਆਂ ਅੱਖਾਂ ਆਪ ਦਾ ਦਰਸ਼ਨ ਤਾਂ ਕਰਦੀਆਂ ਹਨ, ਪਰ ਇਹਨਾਂ ਵਿੱਚ ਰਸ਼ ਕੋਈ ਨਹੀਂ। ਦਰਸ਼ਨ ਕਰਨੇ ਹੋਰ ਚੀਜ਼ ਹੈ, ਦਰਸ਼ਨਾਂ ਤੋਂ ਅਮੋਲਕ ਰਸ ਮਾਨਣਾ ਇੱਕ ਅਮੋਲਕ ਦਾਤ ਹੈ। ਉਚਾਰਨ ਕਰੋ ਸ੍ਰੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ, ਪਰ ਰਸ ਕੋਈ ਅਮੋਲਕ ਕੋਈ ਆਤਮਾ ਮਾਣ ਰਹੀ ਹੋਵੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਰੂਪ ਹੋ ਕੇ ਦਰਸ਼ਨ ਦੇ ਰਹੇ ਹਨ, ਇਹ ਦੱਸੇ ਹੀ ਪਾਤਸ਼ਾਹੀਆਂ ਪ੍ਰਤੱਖ ਬੈਠੀਆਂ ਹਨ, ਹਰ ਇੱਕ ਦੇ ਹਿਰਦੇ ਵਿੱਚ ਝਾਤੀ ਪਾਈ ਬੈਠੇ ਹਨ, ਬਈ ਕੋਈ ਕਿਸ ਪਿਆਰ ਵਿੱਚ ਜੁੜਿਆ ਹੋਇਆ, ਉਹਦੇ ਪਿਆਰ ਦਾ ਸਦਕਾ ਉਹਦੀਆਂ ਝੋਲੀਆਂ ਭਰਨੀਆਂ ਹਨ ਦਾਤਾਂ ਦੇ ਨਾਲ, ਪਰ ਰਸ ਕੋਈ ਵਿਰਲਾ ਮਾਣ ਰਿਹਾ ਹੋਵੇਗਾ। ਉਚਾਰਨ ਕਰੋ ਸ੍ਰੀ। ਦਰਸ਼ਨ ਕਰਨੇ ਹੋਰ ਚੀਜ਼ ਹੈ, ਦਰਸ਼ਨਾਂ ਤੋਂ ਰਸ ਮਾਣਨਾ ਹੋਰ ਚੀਜ਼ ਹੈ, ਕੀਰਤਨ ਕਰਨਾ ਹੋਰ ਚੀਜ਼ ਹੈ, ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜ ਕੇ ਕੀਰਤਨ ਕਰਨਾ ਇੱਕ ਅਮੋਲਕ ਦਾਤ ਹੈ। ਮਹਾਰਾਜ ਕਹਿੰਦੇ ਠਾਕੁਰ ਗਾਈਐ ਆਤਮ ਰੰਗ। ਅਸੀਂ ਵੇਖਣਾ ਕਿ ਅਸੀਂ ਆਤਮ ਰੰਗ ਵਿੱਚ ਗਾ ਰਹੇ ਹਾਂ, ਆਤਮ ਰੰਗ ਵਿੱਚ ਜੁੜ ਕੇ ਸੁਣ ਰਹੇ ਹਾਂ, ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ। ਸ਼ਰਨੀ ਆਉਣ ਦਾ ਕਿਨ੍ਹਾਂ ਦਾ ਭਾਈ ਹਾਜ਼ਰੀ ਲੱਗੇਗੀ ਸ਼ਰਨ ਆਇਆਂ ਦੀ? ਮਹਾਰਾਜ ਕਹਿੰਦੇ ਨੇ ਉਹਨਾਂ ਦੀ ਹਾਜ਼ਰੀ, ਸ਼ਰਨ ਆਇਆਂ ਦੀ ਹਾਜ਼ਰੀ, ਸ਼ਰਨ ਆਇਆਂ ਦੀ ਹਾਜ਼ਰੀ ਗਿਣੀ ਜਾਏਗੀ ਜਿਹੜੇ ਇੱਥੇ ਬਹਿ ਕੇ ਜਪਦੇ ਹਨ ਸ੍ਰੀ। ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਇਹ ਹੈ ਅਮੋਲਕ ਰਸ।
नेत्र पुनीत पए दर्श पेखे माथे परो रवाल। महाराज कहंदे ने हे वाहे गुरु मेरी चोली दात पा रस रस गुण गावो ठाकुर के। एक गुण गाने हन एक रसक रसक उदे प्यार विच भेज के मुड़ मुड़ उदा प्यार मानना मुड़ मुड़ अमृत दे कोट परने ते बाणी दा रस मानना एक अमोलक खजाना है जो गुरु अर्जन देव महाराज आप मंग रहे हैं। इस बख्शीशा दे समय धन गुरु ग्रंथ साहब महाराज कृपा करन क्योंकि अज दे दिन हुणे थोड़े मिनटां बाद ओ सुभागा दिन जदों गुरु गोबिंद सिंह महाराज दे चरणां विच खालसे ने बेनती की महाराज सानू किदे लड़ ला चले हो। ता अज दे दिन महाराज ने पंज पैसे नारियल रख के ते गुरु ग्रंथ साहब नू मथा टेक दिता। कोल बैठे भाई नंद लाल जी नू प्रेमिया नू आख्या भाई सारे पंथ नू ए हुकम सुना दियो आग्या भाई अकाल की तभी चलायो पंथ सब सिखन को हुकम है गुरु सारे जपो सब सिखन को हुकम है गुरु मान्यो ग्रंथ गुरु ग्रंथ जी मान्यो प्रगट गुरा की देहे जो प्रभु को मिल वो चाहे खोज शब्द में। जिसने मैनू मिलना होवे शब्द दी विचार करे जिसने मेरे नाल बचन करने अन शब्द पढ़े साध ही नेड़े दूर ना जानो गुर के शब्द नजीक पछाणो। महाराज ने बचन कीता आज तो बाद खालसा जी तुहाडे घरां विच शब्द रूप गुरु आवेगा तुहाडे कारज सवार जाएगा। अपने घर आया कौन आया धन गुरु ग्रंथ साहब। अपने घर आया थान सुहाया कारज शब्द सवारे शब्द रूप गुरु कारज सवारेगा। तो सानू गुरु ग्रंथ साहब दे लड़ लाया गुरियाई तां महाराज गुरु नानक साहब ने भी दे दिती सी। जदों सिद्धा ने पुछया भाई तेरा गुरु कौन है तू चेला किस तां है उदों ही गुरियाई मिल गई सी शब्द नूं तां शब्द गुरु सुरत तुन चेला गुरियाई तां उदों ही मिली सी पर प्रगट रूप विच गुरियाई एक बिना नमस्कार करो प्यार नाल आखो धन गुरु गोबिंद सिंह फिर प्यार नाल आखो सारिया ने जपिया भाई प्यार नाल आखो धन गुरु गोबिंद सिंह। मेरा कहन तो भाव कि जिना प्यार वालिया ने मंगया गुरु नू मंगया दाता नहीं मंगिया। भाई नंद लाल जी ने मंगया दीदे अंबरा लज्जते दीदार बख्श हे कलगीधर पातशाह अखां तेरा दर्शन तो कर दिया इना विच रस नहीं लज्जत बख्श तेरे दर्शना तो पूर्ण आनंद माना जिवें चकोर चंद्रमे नू वेख के आनंद माणदा है इस तरह आनंद माना दोए दोए लोचन पेखा हों हर बिन अवर ना देखा इस तरह आनंद माना नैन रहे रंग लाई अब बै गल कहन न जाई जदों नैन लग जान तेरे नाल और सारिया गल्लां विसर जान फिर जे होश रह गई ते फिर प्यार कादा होया जिस प्यार विच मत नहीं मारी गई वो प्यार कादा है प्यारी सात संगत जी। आ भगवान कृष्ण गए सी ना बिदर दे घर ते किवें बिदर दी घर वाली शिलड़ खवाई जांदी है ते महाराज छकी जांदे ने प्यार दे विच मत मारी गई ना प्यार अगे कोई होर अकल नहीं आउंदी बिल्कुल कोई ख्याल नहीं आउंदा प्यार ही प्यार होंदा है ते गोविंद पाओ भगत दा भुखा ओ भुखा भी तेरे प्यार दा है पदार्थां दा नहीं पदार्थां उहदे बख्शे होए हन तेरे कोल उचारण करो श्री आख्या जे टुटे हो ता ए अखा तेरा दर्शन कर रही इना विच रस बख्श दे आनंद बख्श दे। शैव जी बड़े प्रसन्न होए जदों कोई जौहरी होवे माल वेचन आया होया ते अगे लैन वाला भी जौहरी अख नाल वेखन वाला होवे
ਤਾਂ ਉਹ ਫਿਰ ਵਧੀਆ ਤੋਂ ਵਧੀਆ ਸਮਾਨ ਕੱਢ ਕੇ ਵਿਖਾਉਂਦਾ। ਤੇ ਜਿਸ ਨੇ ਕੌਡੀਆਂ ਕੋ ਕਈ ਖਰੀਦਣੇ ਹੋਣ ਉਹਨੂੰ ਪਰੇ ਰੱਖਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਮੋਲਕ ਨਾਮ ਦਾ ਦਾਨ, ਨਾਮ ਦੀ ਬਖਸ਼ਿਸ਼ ਮੰਗਣ ਵਾਲੇ ਵਿਰਲੇ ਹੀ ਹੁੰਦੇ ਹਨ ਗੁਰੂ ਕੇ ਸਿੱਖ। ਨਾਮ ਕੇ ਬਣ ਜਾ ਰਹੇ, ਹੀਰਾ ਹੱਥ ਚੜਿਆ ਨਿਰਮੋਲਕ। ਕਬੀਰ ਜੀ ਕਹਿ ਰਹੇ ਹਨ ਕਿ ਕਿਨ ਹੀ ਵਣਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸਪਾਰੀ, ਸੰਤਹਿ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਇਹ ਹਨ ਨਾਮ ਦੇ ਵਣਜਾਰੇ। ਹਜ਼ੂਰ ਬੜੇ ਪ੍ਰਸੰਨ ਹੋਏ ਜਦੋਂ ਆਖਿਆ ਨਾ ਮੇਰੀਆਂ ਅੱਖਾਂ ਨੂੰ ਰਸ ਬਖਸ਼ ਤੇਰੇ ਦਰਸ਼ਨ ਦਾ। ਤਾਂ ਮਹਾਰਾਜ ਕਹਿਣ ਲੱਗੇ ਨੰਦ ਲਾਲ, ਜੋ ਮੰਗਿਆਈ ਇਹ ਵੀ ਦਿੱਤਾ ਤੇ ਕੁਝ ਹੋਰ ਵੀ ਮੰਗ ਲੈ। ਮਹਾਰਾਜ ਫਿਰ ਤੁੱਠੇ ਹੋ ਤਾਂ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼। ਧਿਆਨ ਦੇਣਾ, ਜਿੱਥੇ ਦੀਦਿਆਂ ਨੂੰ ਅੱਖਾਂ ਨੂੰ ਬਾਹਰ ਲੈ ਜਾਓ, ਇਸ ਨੂੰ ਉਚਾਰਨ ਕਰੋ ਸ੍ਰੀ, ਫਿਰ ਜਪੋ ਸ੍ਰੀ। ਜਿੱਥੇ ਅੱਖਾਂ ਨੂੰ ਦਰਸ਼ਨਾਂ ਦਾ ਰਸ ਬਖਸ਼ਿਆ ਹੀ ਨਾ, ਜੇ ਤੁੱਠੇ ਤਾਂ ਫਿਰ ਇੱਕ ਹੋਰ ਵੀ ਕਿਰਪਾ ਕਰ। ਮੇਰੇ ਸੀਨੇ ਵਿੱਚ ਬੜੇ ਫਜ਼ੂਲ ਜਿਹੇ ਖਿਆਲ ਹਨ, ਹੁਣ ਇਤਨੇ ਵਜੇ ਆਹ ਕਰਨਾ, ਇਤਨੇ ਵਜੇ ਫਿਲਮ ਵੇਖਣੀ ਹੈ, ਉਧਰ ਜਾਣਾ, ਇਧਰ ਜਾਣਾ, ਉੱਥੇ ਜਾਣਾ। ਮਨੁੱਖ ਦੇ ਧੰਦੇ ਪ੍ਰੋਗਰਾਮ ਐਸੇ ਬਣੇ ਹਨ ਕਿ ਉਹ ਮੁੱਕਦੇ ਹੀ ਨਹੀਂ। ਬੜੀ ਵੱਡੀ ਲਿਸਟ ਹੁੰਦੀ ਹੈ, ਜੇ ਮੰਜੇ ਤੇ ਹੀ ਪਿਆ ਹੁੰਦਾ ਸਵੇਰੇ, ਜਦੋਂ ਲਿਸਟ ਵੇਖਦਾ ਬਈ ਅੱਜ ਕਿਹੜੇ ਕਿਹੜੇ ਕੰਮ ਕਰਨੇ ਹਨ। ਪਰ ਜੇ ਪੁੱਛ ਲਓ ਗੁਰਮੁਖਾ ਬਈ ਨਿਤਨੇਮ ਦਾ ਤੇਰਾ ਕਿਹੜਾ ਟਾਈਮ ਹੈ, ਤਾਂ ਉਹ ਟਾਈਮ ਕੋਈ ਨਹੀਂ ਕਹਿੰਦਾ ਜੀ, ਉਹ ਕਰ ਲਵਾਂਗੇ ਜਦੋਂ ਕਿਤੇ ਵਿਹਲ ਹੋਏਗੀ। ਉਚਾਰਨ ਕਰੋ ਸ੍ਰੀ। ਜਿਹੜਾ ਜ਼ਰੂਰੀ ਹੈ ਨਾ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਉਹ ਸਾਡੀ ਅਵਸਥਾ ਹੈ, ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ। ਇਹ ਸਾਡੀ ਅਵਸਥਾ ਹੈ ਕਲਯੁਗੀ ਜੀਵਾਂ ਦੀ। ਆਦ ਅੰਤ ਜੋ ਰਾਖਣ ਹਾਰ। ਵਾਹ ਵਾਹ ਵਾਹ ਵਾਹ। ਆਦ ਅੰਤ ਜੋ ਰਾਖਣ ਹਾਰ, ਤਿਸਿਓ ਪ੍ਰੀਤ ਨਾ ਕਰੇ ਗਵਾਰ। ਇਹ ਸਾਡੇ ਕਲਯੁਗੀ ਜੀਵਾਂ ਦੀ ਤਸਵੀਰ ਖਿੱਚੀ ਹੈ ਮਹਾਰਾਜ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਓ, ਬਿਰਤੀ ਬੜੀ ਔਖੀ ਜੁੜਦੀ ਹੈ, ਪਰ ਜਦੋਂ ਖਿੰਡਦੀ ਹੈ ਤਾਂ ਪਤਾ ਹੀ ਨਹੀਂ ਲੱਗਦਾ। ਇਸ ਲਈ ਬੇਨਤੀ ਕੀਤੀ ਹੈ, ਕੋਈ ਬੁਰਾ ਨਾ ਮਨਾਉਣਾ, ਜਦੋਂ ਵੀ ਬੱਚਾ ਰੋਵੇ ਝੱਟ ਬਾਹਰ ਲੈ ਜਾਓ। ਬੜੀ ਮੁਸ਼ਕਲ ਬਿਰਤੀ ਜੁੜਦੀ ਹੈ। ਸਰੋਵਰ ਦਾ ਟਿੱਕਿਆ ਹੋਇਆ ਜਲ ਹੋਵੇ, ਕੋਈ ਛੋਟਾ ਜਿਹਾ ਕੰਕਰ ਵੀ ਵਿੱਚ ਮਾਰ ਦੇਵੇ ਨਾ, ਉਹਦੀਆਂ ਲਹਿਰਾਂ ਪਤਾ ਨਹੀਂ ਕਿੱਥੋਂ ਤੱਕ ਭੱਜੀਆਂ ਜਾਂਦੀਆਂ ਹਨ। ਤੇ ਸਾਡੇ ਮਨ ਦੀ ਵੀ ਇਹੀ ਅਵਸਥਾ ਜੇ, ਜੁੜਦਾ ਬੜਾ ਔਖਾ ਮਨ, ਪਰ ਤੁੜੇਂਦਿਆਂ ਇੱਕ ਖਿੰਨ ਲੱਗਦਾ। ਉਚਾਰਨ ਕਰੋ ਸ੍ਰੀ। ਆਓ ਹੁਣ ਕਲਗੀਧਰ ਪਾਤਸ਼ਾਹ ਜੀ ਦੇ ਕਰੋ ਦਰਸ਼ਨ, ਬਣਾਓ ਬਿਰਤੀ ਦੀਆਂ ਅੱਖਾਂ। ਭਾਈ ਸਾਹਿਬ ਨੰਦ ਲਾਲ ਜੀ ਤੇ ਜਦੋਂ ਪ੍ਰਸੰਨ ਹੋਏ, ਨੰਦ ਲਾਲ ਜੋ ਕੁਝ ਮੰਗਿਆਈ ਇਹ ਵੀ ਦਿੱਤਾ ਤੇ ਹੋਰ ਵੀ ਕੁਝ ਮੰਗ ਲੈ, ਤਾਂ ਭਾਈ ਸਾਹਿਬ ਕਹਿਣ ਲੱਗੇ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼। ਮੇਰੇ ਸੀਨੇ ਵਿੱਚ ਜਿਹੜੇ ਫਜ਼ੂਲ ਜਿਹੇ ਖਿਆਲ ਭਰੇ ਹੋਏ ਹਨ ਨਾ, ਇਹ ਸਾਰੇ ਹੀ ਦੂਰ ਹੋ ਜਾਣ, ਇੱਕ ਤੇਰੇ ਸਿਮਰਨ ਦਾ ਖਿਆਲ ਰਹਿ ਜਾਵੇ ਮੇਰੇ ਹਿਰਦੇ ਵਿੱਚ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼, ਈਦਲੇ ਬਿਰਯਾਮ ਮਾਰਾ ਸ਼ੌਕ ਦੇ। ਆਖਿਆ ਜਿੱਥੇ ਇਹ ਪਦਾਰਥ ਦਿੱਤੇ ਨੀ, ਇੱਕ ਹੋਰ ਵੀ ਦੇ, ਕਿ ਮੇਰਾ ਦਿਲ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਪੁੱਜ ਚੁੱਕਾ, ਇਹ ਤੇਰੇ ਚਰਨਾਂ ਵਿੱਚ ਜੁੜ ਸਕੇ। ਇਹ ਬੜਾ ਔਖਾ ਜੁੜਦਾ,
ਇਹ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਏਡੀ ਤੇਜ ਰਫਤਾਰ ਹੈ ਨਾ ਮਨ ਦੀ। ਮਹਾਰਾਜ ਸੁਖਮਨੀ ਸਾਹਿਬ ਵਿੱਚ ਲਿਖਦੇ ਹਨ, ਨਿਮਕ ਮੈਂ ਚਾਰ ਕੁੰਟ ਫਿਰਿਆ ਵੈ। ਇਹਦੀ ਤੇਜ ਰਫਤਾਰ ਦੇ ਕਿਸੇ ਵਹਿਨ ਨੂੰ, ਕਿਸੇ ਗੱਡੀ ਨੂੰ ਫੜਨਾ ਹੋਵੇ, ਮਖੌਲ ਹੈ ਕੋਈ? ਇਹ ਗੁਰੂ ਕਿਰਪਾ ਕਰੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਉਹਦੀ ਕਿਰਪਾ ਹੋਵੇ ਤਾਂ ਮਨ ਜੁੜਦਾ, ਲਿਵ ਲੱਗਦੀ ਹੈ ਗੁਰੂ ਦੇ ਚਰਨਾਂ ਨਾਲ। ਆਖਿਆ ਇਹ ਕਿਰਪਾ ਕਰ ਕਿ ਮੇਰੇ ਇਸ ਪੁੱਜੇ ਹੋਏ ਵਿਕਾਰਾਂ ਵਿੱਚ ਸੜੇ ਹੋਏ ਮਨ ਨੂੰ ਪ੍ਰੇਮ ਲਾ ਤੇਰੇ ਚਰਨਾਂ ਵਿੱਚ ਜੁੜ ਕੇ ਜਪ ਸਕਾਂ ਸ੍ਰੀ। ਫਿਰ ਜਪੋ ਸ੍ਰੀ। ਮੈਂ ਤੇਰੇ ਦਰ ਦਾ ਕੂਕਰ ਹਾਂ ਤੇ ਉਹ ਕੁੱਤਾ ਮਾਲਕ ਦਾ ਅਖਵਾਉਂਦਾ, ਜਿਸ ਕੁੱਤੇ ਦੇ ਗਲ ਵਿੱਚ ਪਟਾ ਹੋਵੇ। ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ, ਮੇਰੇ ਗਲ ਵਿੱਚ ਵੀ ਪਟਾ ਪਾ ਦੇ, ਬੰਦਗੀ ਦਾ ਪਟਾ ਪਾਈ, ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸ਼ੀਨਾ ਅੰਬਰਾ ਮਗਜ਼ਨੇ ਇਸ਼ਰਾਰ ਬਖਸ਼, ਈ ਦਿਲੇ ਬਿਰਯਾਮ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਦਾ ਤੌਕ ਦੇ, ਬੰਦਗੀ ਦਾ ਤੌਕ। ਤੇ ਮਹਾਰਾਜ ਕਹਿਣ ਲੱਗੇ, ਨੰਦ ਲਾਲ ਏਡੀਆਂ ਅਮੋਲਕ ਵਸਤੂਆਂ ਮੰਗ ਰਿਹਾ ਤੂੰ, ਤੇ ਮੈਂ ਬੜਾ ਖੁਸ਼ ਹਾਂ, ਕੁਝ ਹੋਰ ਵੀ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਨੇ, ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਐਸਾ ਨਾ ਹੋਵੇ ਤੇਰੇ ਦਰਸ਼ਨ ਕਰਦਿਆਂ ਕਰਦਿਆਂ ਮੇਰੀਆਂ ਅੱਖਾਂ ਰੱਜ ਜਾਣ, ਮੇਰਾ ਦਿਲ ਅੱਕ ਜਾਵੇ, ਥੱਕ ਜਾਵੇ। ਨਹੀਂ, ਇੱਕ ਹੋਰ ਕਿਰਪਾ ਕਰ, ਮੈਂ ਜਿਉਂ ਜਿਉਂ ਤੇਰੇ ਦਰਸ਼ਨ ਕਰਾਂ ਤਿਉਂ ਤਿਉਂ ਦਰਸ਼ਨਾਂ ਦੀ ਪਿਆਰ ਦੁੱਗਣੀ ਚੌਗਣੀ ਲੱਖ ਗੁਣਾ ਵੱਧ ਪਿਆਰ ਵੱਧਦਾ ਜਾਏ। ਉਚਾਰਨ ਕਰੋ ਸ੍ਰੀ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹ ਕਲਗੀਆਂ ਵਾਲੇ ਪਾਤਸ਼ਾਹ, ਇਹ ਮਸਾਂ ਮਸਾਂ ਮਨੁੱਖਾ ਜਨਮ ਮਿਲਿਆ ਤੇਰੀ ਕਿਰਪਾ ਦੁਆਰਾ, ਵੇਖੀ ਕਿਤੇ ਨਾਮ ਤੋਂ ਖਾਲੀ ਨਾ ਹੋ ਜਾਈਏ, ਫਿਰ 84 ਦੇ ਗੇੜੇ ਵਿੱਚ ਨਾ ਪੈ ਜਾਈਏ। ਇਸ ਲਈ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੀ, ਸਾਡੇ ਤੇ ਫਜ਼ਲ ਕਰੀ, ਰਹਿਮ ਕਰੀ, ਕਰਮ ਕਰੀ ਸਾਡੇ ਤੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਖਿਆ ਕੁਝ ਹੋਰ ਵੀ ਮੰਗ ਲੈ। ਜਦੋਂ ਆਖਿਆ ਨਾ ਕੁਝ ਹੋਰ ਮੰਗ ਲੈ, ਤਾਂ ਭਾਈ ਸਾਹਿਬ ਕਹਿੰਦੇ ਨੇ, ਹੁਣ ਇੱਕੋ ਵਸਤੂ ਹੋਰ ਮੰਗਣੀ ਹੈ। ਹਾਂ ਮੰਗ ਲੈ ਭਾਈ, ਕੀ ਮੰਗਣਾ ਚਾਹੁੰਦਾ? ਤਾਂ ਮਹਾਰਾਜ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ, ਹਰ ਸਰੇ ਮੂਯਮ ਜ਼ੁਬਾਂ ਕੁੰਨ ਅਜ਼ਕਰਮ। ਧਿਆਨ ਦੇਣਾ, ਹਰ ਸਰੇ, ਇਹ ਸਰੀਰ ਦੇ 7 ਕਰੋੜ ਰੋਮ ਹਨ, ਸੁਰਾਖ ਹਨ। ਭਾਈ ਸਾਹਿਬ ਕਹਿਣ ਲੱਗੇ, ਇਹਨਾਂ ਨੂੰ ਜੀਭਾ ਲਾ ਦੇਖਾਂ, ਤੇਰਾ ਕੀ ਜਾਂਦਾ, ਤੇਰੇ ਲਈ ਕਿਹੜੀ ਵੱਡੀ ਗੱਲ ਹੈ? ਸਰੀਰ ਦੇ 7 ਕਰੋੜ ਰੋਮਾਂ ਨੂੰ ਜੀਭਾ ਲਾ ਦੇ। ਆਖਿਆ ਨੰਦ ਲਾਲ, ਇੰਨੀਆਂ ਜੀਭਾਂ ਨਾਲ ਕੀ ਕਰੇਗਾ? ਤੇ ਭਾਈ ਸਾਹਿਬ ਕਹਿੰਦੇ ਨੇ, ਜੀ ਕਲਯੁਗ ਦੇ ਵਿੱਚ ਕਿਤਨੀ ਕੁ ਉਮਰ ਹੈ ਮਨੁੱਖ ਦੀ? ਦਿਨ ਰਾਤ ਛੋਟੇ ਹਨ, ਉਮਰ ਛੋਟੀ ਹੈ। ਤੇਰੇ ਗੁਣ ਬਹੁਤ ਹਨ ਮੇਰੇ ਦਸ਼ਮੇਸ਼ ਪਿਤਾ, ਮੇਰੇ ਮਾਲਿਕ, ਗਰੀਬਾਂ ਨੂੰ ਨਿਵਾਜਣ ਵਾਲੇ ਦੁਸ਼ਟ ਦਮਨਦਾਤਾ, ਤੇਰੇ ਗੁਣ ਬੇਅੰਤ ਹਨ। ਤੇ ਮੈਂ ਚਾਹੁੰਦਾ ਇਹ 7 ਕਰੋੜ ਰੋਮਾਂ ਤੇ ਜੀਭ ਲੱਗੀ ਹੋਵੇ, ਤੇ ਇਹਨੀਆਂ ਜੀਭਾਂ ਨਾਲ ਮੈਂ ਤੇਰਾ ਜਸ ਕਰਾਂ, ਤੇਰਾ ਕੀਰਤਨ ਗਾਵਾਂ। ਉਚਾਰਨ ਕਰੋ ਸ੍ਰੀ। ਸਾਧ ਸੰਗਤ ਬੋਲੋ ਸ੍ਰੀ ਵਾਹਿ। ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ, ਤਾਂ ਬਿਗੋਇਦ ਵਸਵ ਹਕਰਾ। ਦਮ ਬਾ ਦਮ ਇਹਨੀਆਂ ਜੀਭਾਂ ਨਾਲ ਵੀ ਮੈਂ ਤੇਰੇ ਦਰ ਤੋਂ ਇਹੀ ਮੰਗਾਂਗਾ, ਇਹੀ ਦਇਆ ਕਰੋ ਕਿ ਆਪਣਾ ਨਾਮ ਦਿਓ। ਕੀਰਤਨ ਸਮਾਪਤੀ। ਫੁੱਲਾਂ ਚੁੱਕਾਂ ਬਖਸ਼ਣੀਆਂ। ਆਓ ਇੱਕ ਵਾਰ ਬਗੈਰ ਸਾਜਾਂ ਦੇ ਗੁਰੂ ਦੇ ਚਰਨਾਂ ਵਿੱਚੋਂ ਇਹ ਦਾਤ ਮੰਗੋ, ਇਹ ਦਾਨ ਮੰਗੋ। ਜਿੱਥੇ ਨਾਮ ਮੰਗਣਾ ਉੱਥੇ ਦਾਨ ਮੰਗੋ। ਦਾਨ ਦਿੱਤੀ ਹੋਈ ਵਸਤੂ ਕਦੇ ਮੋੜਦਾ ਨਹੀਂ ਮਾਲਕ। ਆਓ ਸਾਰੇ ਮੰਗੀਏ, ਫਿਰ ਕੀਰਤਨ ਸਮਾਪਤੀ ਹੈ।

ਕੀਰਤਨ ਕਰਦਿਆਂ ਬਾਣੀ ਪੜਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਰਬੱਤ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕ ਜਨ ਔਰ ਨੌਜਵਾਨ ਵੀਰ, ਮੈਂ ਸਮਝਣਾ ਕਿੱਡਾ ਸੋਹਣਾ ਉਪਰਾਲਾ ਕਰਦੇ ਹਨ। ਇਹ ਆਪ ਹੀ ਤਨਤਾ ਦੇ ਯੋਗ ਨੇ, ਇਨ੍ਹਾਂ ਦੇ ਮਾਤਾ ਪਿਤਾ ਵੀ ਧੰਨ ਧੰਨ ਹਨ, ਤਨਤਾ ਦੇ ਯੋਗ ਹਨ, ਜਿਨ੍ਹਾਂ ਦੇ ਬੱਚੇ ਇਤਨੇ ਸ਼ੁਭ ਕਰਮ ਕਰ ਰਹੇ ਹਨ। ਧਨ ਜਨਨੀ ਜਨ ਜਾਇਆ, ਧਨ ਹੈ ਉਹ ਮਾਤਾ ਜਿਹੜੇ ਐਸੇ ਬੱਚੇ ਨੂੰ ਜਨਮ ਦੇ ਰਹੀ ਹੈ ਜੋ ਸਤਸੰਗਤ ਵਿਚ ਬਹਿ ਕੇ ਭਗਤੀ ਕਰ ਰਿਹਾ, ਸਿਮਰਨ ਕਰ ਰਿਹਾ, ਜੁੜਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ। ਇਹ ਵੱਡੀਆਂ ਬਖਸ਼ਿਸ਼ਾਂ ਤੁਹਾਡੇ ਤੇ ਹਨ, ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਅੰਮ੍ਰਿਤ ਬਾਣੀ ਦਾ ਵਰਖਦਾ ਰਹੇ ਤੇ ਅੱਗੇ ਇਸ ਜੋ ਪਿਆਰ ਦੀ ਲੜੀ ਨੂੰ, ਅੰਮ੍ਰਿਤ ਦੀ ਵਰਖਾ ਨੂੰ ਦਿਨੋ ਦਿਨ ਵਧਾਓ, ਇਸ ਨੂੰ ਬਾਈ ਹੋਰਨਾਂ ਨੂੰ ਵੀ ਪ੍ਰੇਰਨਾ ਦੇ ਕੇ ਜੋੜੋ ਗੁਰੂ ਗ੍ਰੰਥ ਸਾਹਿਬ ਦੇ ਨਾਲ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਮਹਾਂਪਾਪ ਨਹੀਂ। ਇਹ ਬੜਾ ਵੱਡਾ ਪੁੰਨ ਹੈ ਜੋ ਤੁਸੀਂ ਖੱਟ ਰਹੇ ਹੋ, ਤੋ ਦਾਸ ਵੀ ਆਪਣੇ ਆਪ ਨੂੰ ਸੁਭਾਗਾ ਸਮਝ ਰਿਹਾ ਅੱਜ ਤੁਹਾਡੇ ਵਿਚ ਆ ਕੇ ਕੀਰਤਨ ਕੀਤਾ। ਕੀਰਤਨ ਵਿਚ ਮਨ ਜੁੜਿਆ, ਮਨ ਉਥੇ ਹੀ ਜੁੜਦਾ ਜਿੱਥੇ ਕੋਈ ਭਗਤੀ ਦਾ, ਸਿਮਰਨ ਦਾ ਪ੍ਰਭਾਵ ਹੁੰਦਾ। ਤੋ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਇਹ ਬਖਸ਼ਿਸ਼ ਆ ਜੋ ਤੁਹਾਡੇ ਦਰਸ਼ਨ ਹੋਏ ਹਨ, ਇਹ ਗੁਰੂ ਕੇ ਲਾਲ, ਗੁਰੂ ਦੇ ਬਖਸ਼ੇ ਹੋਏ ਪਰਿਵਾਰ ਵਿਚੋਂ ਸਰਦਾਰ ਸਾਹਿਬ ਬਾਬਾ ਸਿੰਘ ਜੀ ਕੋਹਲੀ, ਉਨ੍ਹਾਂ ਦੇ ਉਦਮ ਨਾਲ ਦਾਸ ਇੱਥੇ ਆਇਆ ਤੇ ਪਹਿਲੀ ਵੇਰਾ ਇਹ ਤੁਹਾਡੀਆਂ ਅਸੀਸਾਂ ਬਖਸ਼ਿਸ਼ਾਂ ਮਿਲੀਆਂ ਹਨ। ਉਨ੍ਹਾਂ ਦਾ ਧੰਨਵਾਦ ਕਰਨੋਂ ਵੀ ਮੈਂ ਰਹਿ ਨਹੀਂ ਸਕਦਾ ਕਿ ਕਿਤਨੇ ਸ਼ੁਭ ਕਰਮ ਕਰ ਰਹੇ ਹਨ। ਕੀਰਤਨੀਆਂ ਨੂੰ ਮੰਗਾ ਕੇ ਥਾਂ ਥਾਂ ਤੇ ਕੀਰਤਨ ਸੁਣਾਉਂਦੇ ਹਨ। ਪਤਾ ਨਹੀਂ ਕਿਤਨੀਆਂ ਰੂਹਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੀਆਂ ਹਨ। ਇਹ ਬਖਸ਼ਿਸ਼ ਹੈ ਉਨ੍ਹਾਂ ਤੇ, ਅਸੀਸ ਦਿਓ। ਵਾਹਿਗੁਰੂ ਕਿਰਪਾ ਕਰੇ, ਹੋਰ ਸ਼ਕਤੀ ਬਖਸ਼ੇ ਔਰ ਇਸੇ ਤਰ੍ਹਾਂ ਸਿੱਖ ਪੰਥ ਦੀ, ਗੁਰੂ ਖਾਲਸੇ ਦੀ ਸੇਵਾ ਕਰਕੇ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਕਰਦੇ ਰਹਿਣ। ਤੋ ਸਾਹਿਬ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ, ਜੋ ਖਾਲਸਾ ਗੱਜ ਵੱਜ ਕੇ ਫਤਿਹ ਬੁਲਾਉਂਦਾ ਉਹ ਮੇਰਾ ਦੀਦਾਰ ਪਾਉਂਦਾ। ਤੋ ਗੁਰੂ ਗ੍ਰੰਥ ਸਾਹਿਬ ਦੇ ਸੋਹਣੇ ਸਰੂਪ ਵਿਚੋਂ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।